0: ਟੈਸਟ ਕਰ ਲੈਂਦੇ ਜੇ ਤੁਹਾਡੇ ਕੋਲ ਹੈਗਾ ਕੈਸ਼ੀਓ ਤਾਂ ਆਉਣਗੇ ਨਾ
1: ਤੇ ਆਪਾਂ ਜਦ ਕੈਸ਼ੀਓ ਲਾ ਦੂਗੇ ਨਾ ਤੇ ਉਹਦੀ ਆਵਾਜ਼ ਤੱਕ ਤੇ ਉਹਦੇ ਸਾਹਮਣੇ ਵੀ ਐਡਜਸਟ ਕਰਾਂ ਇੱਧਰੋਂ ਆਵਾਜ਼ ਬਹੁਤ ਘੱਟ ਰੱਖਣੀ ਆਪਾਂ ਠੀਕ ਹੈ ਜੀ ਹੁਣ ਆਵਾਜ਼ ਉੱਥੋਂ ਘੱਟ ਕਰਨੀ ਪੰਜਾਬੀ
0: ਨਾ ਮੈਂ ਮਿਊਟ ਕਰਦਾ
1: ਮਿਊਟ ਕੀਤਾ ਚਲੋ ਕੋਈ
0: ਜਦੋਂ ਕੈਸ਼ੀਓ ਲੱਗ ਜੂ
1: ਕੈਸ਼ੀਓ ਲਾ ਦੂਗੇ ਆਨ ਕਰ ਦਾਂਗੇ
0: ਯੈਸ
1: ਠੀਕ ਹੈ ਜੀ ਤੇ ਹੁਣ ਇੱਦਾਂ ਦੇਖਣਾ ਆਪਣੇ ਸਪੀਕਰ ਹਨ ਤੇ ਅਸੀਂ ਜੇ ਅਸੀਂ ਆਪਣੇ ਮੂਹੋਂ ਮੋਡਲ ਕਰ ਸਕਦੇ ਠੀਕ ਹੈ ਤੇ ਸਾਨੂੰ ਇਹ ਦੇਖਣਾ ਪੈਣਾ ਸਪੀਕਰ ਫੀਡਬੈਕ ਨਾਲ ਜੋ ਸਪੀਕਰ ਕਿਉਂਕਿ ਅਸੀਂ ਜੇ ਸਪੀਕਰ ਨਾ ਸਟੇਜ ਲਈ ਆ ਦੋ ਰਾਈਟ ਉਹ ਸਟੇਜ ਲਈ ਲਾਇਓ ਤੇ ਉਹਨਾਂ ਨੂੰ ਅਸੀਂ ਹੌਲੀ ਕਰ ਦਾਂਗੇ ਦੇਖਣਾ ਮੈਨੂੰ ਵੀ ਜੇ ਤੁਹਾਡਾ ਸਪੀਕਰ ਨਿਕਲਦਾ ਨਾ ਥੋੜੀ ਮੇਰੀ ਸੁਜੈਸ਼ਨ ਇਹ ਹੈ ਉਹ ਤੁਹਾਡੀ ਮਰਜ਼ੀ ਹੈ ਥੋੜੇ ਪਿੱਛੇ ਰੱਖੋ
2: ਸਪੀਕਰ ਪਿੱਛੇ ਸਟੇਜ ਲੱਗ ਗਿਆ
1: ਸਟੇਜ ਦੇ ਨਾਲੇ ਆ ਗਏ ਨਾ ਫਿਰ ਤੁਹਾਡੇ ਮਾਈਕ ਵੀ ਸਾਡੇ ਵੀ ਆ ਰਹੇ ਤੋ ਇਸੇ ਕਰਕੇ ਨਹੀਂ ਅਸੀਂ ਇਹਨਾਂ ਨੂੰ ਸਟੇਜ ਤੇ ਇਹਨਾਂ ਨੂੰ ਲਾਉਣ ਦੇ ਸਪੀਕਰ
3: ਪ੍ਰੋਬਲਮ ਪਾਉਗੀ

Ôi. Ôi. Ôi.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਸੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ।

मन मह सिमरन करिया सब निदान दस अष्ट सिधान ठाकुर कर तल तरिया।

ਪਾਰਾ ਸਭ ਧਿਆਵਹ ਸਭ ਧਿਆਵਹ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ।

ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ।

ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ।

ਇੱਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰਨ ਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ।

ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਸ਼

ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ।

ਸਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਕੁਨ ਸੁਖ ਦੀਓ ਸਤਰਨ ਕੋ ਪਲਮੋ ਬਾਧ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਾਟ ਘਾਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ

ਰਾਮ ਕਲੇ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ

ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ

ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਪੁਰੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਏ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੀ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦੇ ਆਵਾਜ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਧਿਆਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਤੇ ਪਿਆ ਬਣ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਡਿੱਡ ਕੀਤਾ ਤੇ ਨਾ ਪਿਆਰੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਈ ਟੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇ ਸਤਸੰਗ ਨਵਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਥਵਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚਿੱਤ ਆਵਣ ਕਾ ਸਤਿਕਾ ਸਰ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਦੇਖ ਦੇਖ ਕੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੁਲਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੜ ਟਨ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗ੍ਰੀਵ ਨਿਵਾਜ ਪੰਥ ਸਦਾ ਸਿਆਜ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਵਿਛੋੜਿਆ ਗਿਆ ਦਰਸ਼ਨਦਾਰ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਰਿਆਸਤਰੀਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੋਹੇ ਕਰ ਜੋੜ ਕਰੋ ਅਰਦਾਸ ਇੱਕ ਭਾਵੇ ਪਿਆੜੇ ਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਰਨ ਦਾ ਰਾਸ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਆਪ ਦੇ ਨੇ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਧਦਾਰ ਰਹਿ ਰਾਸ ਵਾਲੇ ਪਾਠ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਪਛਾਣਿਕ ਵਾਰਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨਣੀ ਵਾਲ ਬੁੱਧੀ ਬਖਸ਼ਿਸ਼ ਕਰੋ ਕੀ ਨਿਵਾਜ ਤਾਨੂੰ ਸਤਾਰ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਆਪ ਜਨ ਰਾਜ ਤਾਰ ਪਿਤਾ ਐਸੇ ਗੁਰ ਕੋ ਬਰਬਰ ਜਾਈਏ ਆਮੁਖ ਮੋਹਿਤਾਰੇ ਤਾਂ ਤਾਂ ਸ੍ਰੀ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਦੀਆਂ ਖੁਸ਼ੀਆਂ ਗਰੀਬ ਨਿਵਾਜ ਸੰਸਾਰ ਭਰ ਦੀ ਸੰਗਤਾਂ ਆਪਦੇ ਚਰਨਾਂ 'ਚ ਹਾਜ਼ਰੀ ਭਰ ਰਹੀਆਂ ਨੇ ਮਸਤਕ ਹੋ ਰਹੀਆਂ ਨੇ ਕਿਰਪਾ ਦਤਾਰ ਬਖਸ਼ਿਸ਼ ਕਰੋ ਗੁਰੂ ਸੱਚੇ ਪਾਤਸ਼ਾਹ ਜੀ ਹੋ ਸਾਰੇ ਸੰਗਤਾਂ ਸਿਰ ਤੇ ਰਹਿਤ ਰੱਖੋ ਸਾਰੇ ਸੰਗਤਾਂ ਗਰੀਬ ਨਿਵਾਜ ਸਦਾ ਚਰਨਾਂ ਜੋੜਨ ਦੀ ਕਿਰਪਾ ਦਾ ਕਰੋ ਅਤੇ ਸੰਗਤਾਂ ਨੂੰ ਉਦਮ ਬਖਸ਼ੋ ਹਮੇਸ਼ਾ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੀ ਪ੍ਰਭਾ ਨੂੰ ਚਾਲੀ ਕਿਲੇ ਮੌਦੇ ਤੱਕ ਬਖਸ਼ੋ ਭਾਵੇਂ ਦਾ ਵਿਕਾਸ ਕਿਰਪਾ ਗਰੀਬ ਨਿਵਾਜ ਬਖਸ਼ੋ ਸੱਚੇ ਪਾਤਸ਼ਾਹ ਜੀ ਹੋ ਤਾਂ ਸਿਰ ਹਰ ਚੀਜ਼ ਆਪ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਮੂਹ ਸੰਗਤਾਂ ਖਾਲਸਾ ਪੰਥ ਤੇ ਕਿਰਪਾ ਕਰੋ ਆਪਣੇ ਤੇ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਆਪਦੇ ਪਾਇਆ ਪੂਰੇ ਚੱਲਣ ਵਾਸਤੇ ਸਾਰੇ ਸਮਰਥਾ ਬਖਸ਼ੋ ਤਾਕਤ ਬਖਸ਼ੋ ਭਾਵੇਂ ਦਾ ਵਿਕਾਸ ਕਰੋ ਜੀ ਗਰੀਬ ਨਿਵਾਜ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਅਤੇ ਗੁਲਾਬ ਸ਼ਾਹ ਦੀ ਦੇਗਾਂ ਤਿਆਰ ਕਰੇ ਹੱਥ ਦਤਾਰ ਆਪ ਜੀ ਭੋਗ ਲਾਓ ਚੀਰ ਪ੍ਰਸਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਆਪਣੇ ਤਰਨਾਮ ਜਪੇ ਬਖਸ਼ੀ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ੀ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਆਪ ਦੀ ਬਖਸ਼ੀਆਂ ਦਾਤਾਂ ਦੇ ਲੰਗਰੇ ਟੁੱਟ ਸਵਾਈਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਜ ਕਰ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵ ਨੂੰ ਕਿਰਪਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰਦਾਰ ਜੀ ਹੋ ਗਰੀਬ ਨਿਵਾਜ ਖਾਲਸਾ ਪੰਥ ਸੇ ਕੌਮ ਨੂੰ ਏਕਤਾ ਦਵਾਗ ਪਿਆਰ ਦੀ ਬਖਸ਼ੀ ਕਰਕੇ ਸਤ ਦਾਦ ਬਖਸ਼ੋ ਚਾਨਣ ਨਾਲ ਜੋੜੋ ਗੁਰਬਾਣੀ ਦੇ ਪਹਿਲੇ ਕਿਰਪਾਲ ਦਾ ਕਰਦਾਰ ਹਰ ਵਿਧਾਨ ਜਵਾਨ ਫਤਿਹ ਕਿਰਪਾਲਤਾ ਕਰੋ ਜੀ ਗਰੀਬ ਨਿਵਾਜ ਜੀ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰਤੇ ਤੇ ਫਿਰ ਪੇਟਾ ਬਣਾ ਸ਼ੋਕ ਕਾਮਨਾ ਪੂਰਨ ਕਰੋ ਜੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪਦੇ ਚਰਨ ਕਾਮ ਦੇ ਅਰਦਾਸ ਨੇ ਤਾਂ ਅੱਡਦਾ ਜੀ ਹੋ ਅਵਧਾਰਕਰ ਸਾਹਿਬ ਸੇਵਾਦਾਰ ਰੋਬਿੰਦ ਸਿੰਘ ਦੇ ਜਨਮ ਦਿਨ ਦੇ ਪਰਿਵਾਰ ਵੱਲੋਂ ਇੱਕ ਇੱਕ ਦਰ ਆਮ ਚੰਨ ਪੇਟਾ ਨੂੰ ਪ੍ਰਵਾਨ ਦਿੱਤਾ ਬਖਸ਼ਿਸ਼ ਕਰਦੇ ਹਾਂ ਰੋਬਿੰਦ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕਿ ਨਾਮ ਦੀ ਦਾਲ ਬਖਸ਼ੀ ਦਿੱਤਾ ਚੱਜ ਕਰਾ ਬਖਸ਼ ਵਾਲਤਾ ਕਰੋ ਸਾਰੇ ਪਰਿਵਾਰ ਨੂੰ ਸੁੱਖ ਚਾਂਦੀ ਬਖਸ਼ੀ ਕਰੋ ਜੀ ਗਰੀਬ ਨਿਵਾਜ ਵੀਰ ਸਿੰਘ ਦੇ 18ਵੇਂ ਜਨਮ ਦੇ ਪਰਿਵਾਰ ਨੂੰ ਬੇਨਤ ਮੈਂ ਪੇਟਾ ਪ੍ਰਵਾਨ ਦਿੱਤਾ ਬਖਸ਼ਿਸ਼ ਕਰੋ ਕਬੀਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕਿ ਨਾਮ ਦੀ ਦਾਲ ਬਖਸ਼ਣ ਦੀ ਪਾਲਤਾ ਕਰੋ ਜੀ ਸਾਰ ਮਿਹਰ ਕਰੋ ਗਰੀਬ ਨਿਵਾਜ
ਦੂਰ ਦੁਰਾਡੇ ਕਰਨ ਬੈਠੀਆਂ ਲਾਈਵ ਕਥਾ ਕੀਤੀ ਸ਼ਰਨ ਕਰ ਰਹੀ ਹਾਂ ਸਾਰੇ ਸੰਤ ਦੇ ਹਾਜ਼ਰੀ ਆਪਣਾ ਚਲੋ ਘੜੀਆਂ ਲੈ ਕੇ ਲਾਓ ਸਤਾਰਾ ਨੇ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਨੇ ਸੰਗਤਾਂ ਵਾਲੇ ਜਾਣੇ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਹਰ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚਾਨਾ ਪ੍ਰਵਾਨਿਤ ਕਰੋ ਪੰਜ ਚਾਰ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਜ ਵੱਧ ਮਿਲਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾਤਾ ਪੂਰੀਆਂ ਕਰੋ ਜੀ ਦਾਰ ਬਖਸ਼ੇ ਕਰੋ ਸੇਵਾ ਪ੍ਰਵਾਨ ਕਰੋ ਪੁਨਰ ਚੁਕਾਈ ਮਾਹੀ ਬਖਸ਼ੋ ਪਵਿੱਤਰ ਹੁਕਮਨਾਮੇ ਬਖਸ਼ੇ ਕਰ ਬੰਦ ਅੱਜ ਸ਼ਾਮ ਦੀ ਕਥਾ ਕੀਤ ਬਾਰੇ ਹਫ਼ਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਸੁਣਾ ਦੀ ਬਣਾਓ ਸਹੀ ਪਿਆਰੇ ਮੇਰੇ ਜ਼ਿਲ੍ਹੇ ਵਾਲੇ ਆਪਦਾ ਨਾਮ ਚਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ

ਪ੍ਰਗਟ ਗੁਰਾਂ ਕੀਤੇ। ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ, ਸਵਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤੇਰੇ ਪਾ, ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਖੰਡਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ। ਧੰਨ ਧੰਨ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਦਿਹਾੜੇ ਤੇ, ਪ੍ਰਕਾਸ਼ ਦਿਹਾੜੇ ਤੇ, ਅਵਤਾਰ ਧਰਨ ਦੇ ਗੁਰਪੁਰਬ ਤੇ ਬਰਥਡੇ ਤੇ ਆ ਕੇ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸੂਰ ਸੰਗਤਾਂ ਨੂੰ, ਅੱਠਵੀਂ ਪਾਤਸ਼ਾਹੀ, ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਧਾਰਨ ਦੀਆਂ ਲੱਖ ਲੱਖ ਵਧਾਈਆਂ ਹੋਣ। ਸਾਹਿਬਾਂ ਦਾ ਅਵਤਾਰ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਦੀ ਪਵਿੱਤਰ ਧਰਤੀ 'ਤੇ, ਜੋ ਜ਼ਿਲ੍ਹਾ ਰੋਪੜ ਦੇ ਵਿੱਚ ਹੈ ਹੁਣ। ਪਿਤਾ ਧੰਨ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ ਹੋਇਆ ਸੀ। ਉਹ ਸਭ ਤੋਂ ਛੋਟੇ ਸਨ ਗੁਰੂ ਸਾਹਿਬਾਂ ਦੇ ਵਿੱਚੋਂ। ਗੁਰਜੋਤੀ ਉਹਨਾਂ ਨੂੰ ਮਿਲੀ ਸੀ ਪਹਿਲਾਂ ਹੀ, ਛੋਟੇ ਹੁੰਦਿਆਂ ਤੋਂ ਹੀ, ਅਤੇ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗੁਰਤਾਗੱਦੀ ਸੰਭਾਲੀ। ਉਹਨਾਂ ਨੇ, ਮੈਂ ਬਹੁਤਾ ਸਮਾਂ ਨਾ ਲਾਵਾਂ, ਅਤੇ ਉਹਨਾਂ ਨੇ ਦੋ ਮਹਾਨ ਕੰਮ ਕੀਤੇ। ਇੱਕ ਤਾਂ ਔਰੰਗਜ਼ੇਬ ਵਰਗੇ ਜ਼ਾਲਮ ਬਾਦਸ਼ਾਹ ਤੋਂ ਸਿੱਖੀ ਨੂੰ ਬਚਾਇਆ, ਜੋ ਆਮ ਇਤਿਹਾਸਕਾਰ ਨਹੀਂ ਦੱਸਦੇ। ਦੂਸਰਾ ਕੰਮ, ਉਹਨਾਂ ਨੇ ਸਿੱਖੀ ਦੀ ਅਗਵਾਈ ਆਪਣੇ ਪਿੱਛੋਂ ਸਭ ਤੋਂ ਯੋਗ ਸ਼ਖਸੀਅਤ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਸਤੇ ਸੌਂਪੀ। ਸੋ ਅਤੇ ਨਾਲ ਆਪ ਜੀ ਨੂੰ ਪਤਾ ਹੈ ਪੰਜੋਖੜੇ ਉਹਨਾਂ ਨੇ ਕੀ ਕੀਤਾ ਸੀ, ਜੋ ਚੱਜੂ ਸੀ, ਜੋ ਬੋਲਾ ਅਤੇ ਗੂੰਗਾ ਸੀ, ਉਸ ਪਾਸੋਂ ਕੀਤਾ ਦੇ ਅਰਥ ਕਰਵਾਏ, ਜੋ ਕਿਸ ਵਿਦਵਾਨ ਵੱਡੇ ਤੋਂ ਵੱਡਾ ਨਹੀਂ ਕਰ ਸਕਿਆ, ਉਹਨਾਂ ਨੇ ਕੀਤੇ। ਸੋ ਹੁਣ ਸੂਚਨਾਵਾਂ ਜੀ, ਇੱਕ ਦੋ ਮਿੰਟ ਦੇ ਵਿੱਚ। ਅੱਜ ਸੰਤ ਰਣਜੀਤ ਸਿੰਘ ਜੀ ਖਾਲਸਾ ਟੰਡੀਆਂ ਵਾਲਿਆਂ ਨੇ ਆ ਕੇ 9 ਵਜੇ ਤੱਕ ਇਲਾਹੀ ਗੁਣ ਦੇ ਕੀਰਤਨ ਅਤੇ ਕਥਾ ਦੁਆਰਾ ਸੰਗਤ ਨੂੰ ਨਿਹਾਲ ਕਰਨਾ ਹੈਗਾ ਜੀ। ਕੱਲ੍ਹ ਵੀ ਉਹਨਾਂ ਦਾ ਸਮਾਂ ਇਸੇ ਤਰ੍ਹਾਂ ਹੀ ਹੋਏਗਾ, 6:15 ਤੋਂ ਲੈ ਕੇ 9 ਵਜੇ ਤੱਕ। ਪਰਸੋਂ ਐਤਵਾਰ ਦਾ ਸਮਾਂ ਉਹਨਾਂ ਦਾ ਹੈ ਜੀ 11 ਤੋਂ ਲੈ ਕੇ 2 ਵਜੇ ਤੱਕ। ਇੱਕ ਉਸ ਤੋਂ ਅੱਗੇ ਮੈਂ ਬੇਨਤੀ ਕਰਦਾ ਅਗਲੀ ਸੂਚਨਾ ਕਿ ਸੰਗਰਾਂਦ 17 ਅਗਸਤ ਨੂੰ ਹੈਗੀ ਹੈ, ਸਿੱਖ ਹੈਰੀਟੇਜ ਨਾਈਟ 12 ਅਗਸਤ ਨੂੰ ਹੈਗੀ, ਅਤੇ 31 ਰਾਗ ਦਰਬਾਰ ਹੋਣ ਜਾ ਰਿਹਾ ਸਤੰਬਰ ਦੇ ਵਿੱਚ 11, 12, 13 ਨੂੰ। ਇਕਾਗਰਤਾ ਬਖਸ਼ਣੀ ਜੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਇਕਾਗਰਤਾ ਨਹੀਂ ਹੋ ਰਹੀ ਜੀ, ਕਰਿਓ ਕਿਰਪਾ। ਹਾਂਜੀ, ਕਰਿਓ ਕਿਰਪਾ ਜੀ, ਇਕਾਗਰਤਾ ਬਖਸ਼ਿਓ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪ ਜੀ ਚਰਨਾਂ 'ਚ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ, ਭਾਈ ਹਰਪ੍ਰੀਤ ਸਿੰਘ ਜੀ ਨੂੰ 6:30 ਤੱਕ ਕੋਲ ਆਰਤੀ ਕੀਰਤਨ ਸਰਵਣ ਕਹਾਉਣਗੇ, ਫਿਰ ਅਗਲਾ ਪ੍ਰੋਗਰਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: गुरु पेरी सा संगत न सुना भगवान का नाव लसना सरवण करिए जी। वाहेगुरु जी का खालसा वाहेगुरु जी की फतेह।
1: बाणी गुरु गुरु है बाणी विच बाणी अमर सारे गौर बाणी कह सेव जन मान प्रताख गुरु निसारे। धन धन साहब गुरु ग्रंथ साहब जी पावन पित्र से लाहे दरबार दियां हाजरियां भर के लाहे बाण के कीर्तन कथा पाठ का लहा लहरी परम सत्कार जो सत्संग जी हो। वाहेगुरु जी का खालसा वाहेगुरु जी की फतेह। ਇਹ ਸੰਤ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਤੇ ਜਥਾ ਜਿਹਨਾਂ ਨੇ ਆਪ ਜੀ ਨੂੰ ਆਰਤੀ ਕੀਰਤਨ ਤੇ ਲਾਗਵਿੰਡ ਦੇ ਕੀਰਤਨ ਸਰਵਨ ਪਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਇੱਕ ਦੋ ਸੂਚਨਾਵਾਂ ਜੀ। ਪਹਿਲੀ ਸੂਚਨਾ ਤੇ ਪਾਰਕਿੰਗ ਦੇ ਬਾਰੇ ਹੈ। ਪਾਰਕਿੰਗ ਆਪਾਂ ਨੂੰ ਮਿਲ ਗਈ ਹੈ ਗੁਰਦੁਆਰਾ ਐਵਨਿਊ ਦੇ ਨਾਲ ਨਾਲ ਅਤੇ ਉੱਥੇ ਆਪ ਜੀ ਨੇ ਪਾਰਕ ਕਰ ਸਕੋਗੇ ਅੱਜ ਵੀ ਕੱਲ੍ਹ ਵੀ ਅਤੇ ਐਤਵਾਰ ਵੀ। ਪਰਮਿਟ ਮਿਲ ਗਿਆ ਸਾਨੂੰ ਸਿਟੀ ਤੋਂ, ਸੋ ਇਸ ਕਰਕੇ ਜਿਹੜੇ ਨਹੀਂ ਆਏ ਜਾਂ ਇਸ ਵੇਲੇ ਇੰਟਰਨੈਟ ਤੇ ਸਰਵਨ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜੇ ਅੰਦਰ ਨਹੀਂ ਥਾਂ ਮਿਲਦੀ ਤਾਂ ਉੱਥੇ ਬਾਹਰ ਪਾਰਕ ਕਰਕੇ ਅਤੇ ਆ ਜਾਓ ਅੰਦਰ। ਇੱਕ ਬੇਨਤੀ। ਦੂਸਰੀ ਬੇਨਤੀ ਕਿ ਸੰਤ ਰਣਜੀਤ ਸਿੰਘ ਜੀ ਖਾਲਸਾ ਪਿੰਡ ਢੰਡਰੀਆਂ ਵਾਲੇ ਸਾਡੇ ਪਾਸ ਆਏ ਨੇ, ਸੋ ਹੁਣ ਉਹਨਾਂ ਦੇ ਪਹਿਲੇ ਜਥੇ ਨੇ ਆ ਕੇ ਤੇਰਾ ਕੀਰਤਨ ਆਰੰਭ ਕਰਨਾ ਉਹਨਾਂ ਦੇ ਆਉਣ ਤੱਕ, ਅਤੇ 9 ਵਜੇ ਤੱਕ ਦੀਵਾਨ ਸਜਣੇ ਹਨ। ਕੱਲ੍ਹ ਵੀ ਇਸੇ ਤਰ੍ਹਾਂ ਹੀ ਪ੍ਰੋਗਰਾਮ ਹੈ ਜੀ 9 ਵਜੇ ਤੱਕ। ਐਤਵਾਰ ਨੂੰ ਉਹਨਾਂ ਦੇ ਕੀਰਤਨ ਦਾ ਅਤੇ ਸਵਾਗਤ ਦਾ ਸਮਾਂ ਹੈਗਾ ਜੀ 11 ਵਜੇ ਤੋਂ ਲੈ ਕੇ 2 ਵਜੇ ਤੱਕ। ਸੰਗਤਾਂ ਨੋਟ ਕਰ ਲਓ ਜੀ। ਸੋ ਉਹਨੇ ਚਿੱਟਾ ਹੋਰ ਸੂਚਨਾਵਾਂ ਸਾਂਝੀਆਂ ਕਰ ਲੈਂਦੇ ਜੀ। ਫਿਰ ਇੱਕ ਤੇ ਆਪਾਂ ਜੋ ਨੌਰਥ ਅਤੇ ਸਾਊਥ ਹਾਲ ਬਣਾ ਰਹੇ ਹਾਂ ਉਹਨੂੰ ਉਸਦੇ ਵਾਸਤੇ ਸੰਬੰਧ ਕੱਢਣ ਲਈ ਬੇਨਤੀ ਕੀਤੀ ਜਾਂਦੀ ਆ ਆਪ ਜੀ ਨੂੰ। ਫਿਰ ਵੱਧ ਤੋਂ ਵੱਧ ਮਾਇਆ ਉਸਦੇ ਵਿੱਚ ਪਾ ਕੇ ਗੁਰੂ ਦੀਆਂ ਬਖਸ਼ਾਂ ਲਓ। ਉਸ ਤੋਂ ਅੱਗੇ ਸਹਿਜ ਪਾਠ ਜੋ ਆਪਾਂ ਸਵਾਦ ਦੇ ਭਲੇ ਲਈ ਰੱਖ ਰਹੇ ਹਾਂ ਉਹ ਵੀ ਹਾਲੇ ਵੀ ਉਹ ਰੱਖੇ ਜਾ ਸਕਦੇ ਨੇ ਘਰਾਂ 'ਚ। ਅਤੇ ਅੱਜ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੋ ਅਵਤਾਰ ਧਾਰਨ ਦਾ ਦਿਹਾੜਾ ਹੈ, ਉਸ ਪਵਿੱਤਰ ਦਿਹਾੜੇ ਦੀਆਂ ਆਪ ਸੂਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਅਤੇ ਕੱਲ੍ਹ ਮੋਰਚਾ ਗੁਰੂ ਕਾ ਬਾਗ ਦਾ ਵੀ ਹੈ ਦਿਹਾੜਾ, ਇਤਿਹਾਸਿਕ ਦਿਹਾੜਾ। 16 ਤਰੀਕ ਨੂੰ ਸੈਨੋ ਦੇ ਗੁਰੂ ਘਰ ਵਿਖੇ ਹੈਲਥ ਫੇਅਰ ਲੱਗ ਰਿਹਾ ਜੀ, ਨੋਟ ਕਰ ਲਓ, ਬੜੀ ਜ਼ਰੂਰੀ ਸੂਚਨਾ। ਹੈਲਥ ਫੇਅਰ ਜਿਸ ਵਿੱਚ ਕਾਫੀ ਕੁਝ ਸਕਰੀਨ ਹੋਣਾ, ਸਾਰਾ ਫ੍ਰੀ ਹੈਗਾ, ਅਤੇ ਆਪ ਜੀ ਨੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਸ ਤੋਂ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਹੈਗੀ ਆ। ਸਮਾਂ ਨੋਟ ਕਰ ਲਓ ਉਸਦਾ, 10 ਤੋਂ ਲੈ ਕੇ 2 ਵਜੇ ਤੱਕ ਹੈ, 4 ਘੰਟੇ ਦਾ ਸਮਾਂ ਹੈਗਾ। ਅਤੇ ਕਰ ਰਿਹਾ ਜੀ ਇੰਡੀਅਨ ਨਰਸਿਸ ਐਸੋਸੀਏਸ਼ਨ ਬੇਰੀ ਵਾਲੇ ਆ ਕੇ ਉਸ ਦੇ ਵਿੱਚ ਸੇਵਾ ਕਰ ਰਹੇ ਨੇ, ਉਸ ਦਿਨ ਸਾਰਾ ਕੁਝ ਫ੍ਰੀ ਹੈਗਾ ਜੀ। ਸੰਗਰਾਂਦ 17 ਅਗਸਤ ਨੂੰ ਹੈਗੀ ਹੈ, ਸਿੱਖ ਹੈਰੀਟੇਜ ਨਾਈਟ ਅਰਥਕੁਏਕ ਦੀ ਸਾਕਰ ਗੇਮ ਦੇ ਵਿੱਚ 7:30 ਵਜੇ ਸ਼ਾਮ ਨੂੰ ਮਨਾਈ ਜਾ ਰਹੀ, ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ। ਉੱਥੇ ਬਹੁਤ ਸਾਰੀਆਂ ਸੰਗਤਾਂ ਜਾਂਦੀਆਂ ਨੇ, ਆਪਾਂ ਉੱਥੇ ਦਸਤਾਰਾਂ ਵੀ ਸਜਾਉਂਦੇ ਹਾਂ ਅਤੇ ਸਿੱਖੀ ਦੇ ਬਾਰੇ ਲਿਟਰੇਚਰ ਵੀ ਵੰਡਦੇ ਹਾਂ, ਕਾਫੀ ਕੰਮ ਕੀਤਾ ਜਾਂਦਾ ਸਿੱਖੀ ਵਾਸਤੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਜੀ 30 ਅਗਸਤ ਨੂੰ, ਉਹ ਵੀ ਆਪਾਂ ਨੇ ਸਵੇਰ ਸ਼ਾਮ ਵਧੇਰੇ ਸਮਰੀ ਪ੍ਰੋਗਰਾਮ ਰੱਖੇ ਆ। ਅਤੇ ਧਰਮ ਤੋਂ ਪਰੇ ਦੀ ਗੱਲ ਹੈ, 7 ਸਤੰਬਰ ਜੋ ਲੇਬਰ ਡੇ ਹੈ ਉਸ ਦਿਨ ਛੁੱਟੀ ਆ ਲੀਗਲ, ਪਰ ਆਪਾਂ ਇੱਥੇ ਸਾਰਾ ਪ੍ਰੋਗਰਾਮ ਰੈਗੂਲਰ ਤਰ ਚੱਲੇਗਾ ਉਸ ਦਿਨ। 11, 12, 13 ਨੂੰ ਕੱਤੀ ਰਾਗ ਦਰਬਾਰ 8ਵਾਂ ਹੋਣ ਜਾ ਰਿਹਾ ਜੀ, ਜਿਸ ਦੇ ਵਿੱਚ ਪਾਂਦੇ ਮਹਾਨ ਕੀਰਤਨੀ ਆ ਕੇ ਹਿੱਸਾ ਲੈ ਰਹੇ ਨੇ। ਅਤੇ 12 ਸਤੰਬਰ ਨੂੰ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸੋ ਇਹ ਵੀ ਨੋਟ ਕਰ ਲਈਏ। ਬਾਕੀ ਹੁਣ ਸੂਚਨਾਵਾਂ ਫਿਰ, ਅਤੇ ਮੈਂ ਹੁਣ ਬੇਨਤੀ ਕਰਾਂ ਕਿ ਆ ਕੇ ਅਤੇ ਕੀਰਤਨ ਆਰੰਭ ਕੀਤਾ ਜਾਵੇ ਜੀ। ਹਾਂਜੀ, ਪਿੰਡਾਂ ਵਾਲਿਆਂ ਜੀ ਦਾ ਜੋ ਜਥਾ ਹੈ ਪਹਿਲਾਂ ਆਗਾਊ, ਉਹਨਾਂ ਨੂੰ ਬੇਨਤੀ ਆ ਉਹ ਕੀਰਤਨ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਤੱਕ ਉਹ ਤਿਆਰ ਹੁੰਦੇ ਨਾ ਆਪਾਂ ਫਿਰ ਨਾਮ ਜਪ ਲਈਏ ਜੀ ਫਿਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਿਓ ਕਿਰਪਾ ਜੀ ਸਾਰੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਸ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਜੁੜ ਮਿਲ ਕੇ ਥੋੜਾ ਸਮਾਂ ਕੀਰਤਨ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀਆਂ ਭਰੀਏ। ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਟੇਜ ਤੇ ਪਹੁੰਚ ਜਾਣਾ ਹੈ ਤੇ ਆਪਾਂ ਉਹਨਾਂ ਸਮਾਂ ਸਾਰੇ ਰਲ ਮਿਲ ਕੇ ਕੀਰਤਨ ਦੇ ਨਾਲ ਜੁੜੀਏ ਜੀ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਧਾਰਨ ਦੇ ਪਵਿੱਤਰ ਦਿਹਾੜੇ 'ਤੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਹੋ ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸੰਤ ਰਣਜੀਤ ਸਿੰਘ ਜੀ ਖਾਲਸਾ ਢੰਡੀਆਂ ਵਾਲੇ ਅਤੇ ਉਹਨਾਂ ਦਾ ਜਥਾ ਸਾਡੇ ਪਾਸ ਹੋ ਚੁੱਕੇ ਨੇ ਅਤੇ ਉਹਨਾਂ ਦਾ ਜੋ ਆਪ ਜੀ ਨੂੰ ਪਤਾ ਪੰਥੇ ਵਾਸਤੇ ਉਹਨਾਂ ਨੇ ਬਹੁਤ ਕੰਮ ਕੀਤੇ, ਸਿੱਖੀ ਵਾਸਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਥਾਂ ਥਾਂ ਜਾ ਕੇ, ਸੌਖੀ ਸਿੱਧੀ ਮਿਸਾਲ ਕਿ ਕਈ ਸੌ ਗਰੀਬ ਜੋੜੇ ਜਨ ਉਹਨਾਂ ਦੇ ਵਿਆਹ ਵੀ ਕਰਦੇ ਨੇ ਹਮੇਸ਼ਾ, ਬਹੁਤ ਪਰਉਪਕਾਰੀ ਕੰਮ ਕਰਦੇ ਨੇ ਇਹ। ਸੋ ਉਹਨਾਂ ਦੇ ਸਮਾਂ ਹੁਣ ਨੋਟ ਕਰ ਲਓ, ਅੱਜ 9 ਵਜੇ ਤੱਕ ਹੈਗਾ, ਕੱਲ੍ਹ ਵੀ ਇਸੇ ਤਰ੍ਹਾਂ ਹੀ ਹੋਏਗਾ, 6 ਤੋਂ 6:30 ਲੈ ਕੇ 9 ਵਜੇ ਤੱਕ। ਐਤਵਾਰ ਦਾ ਦੀਵਾਨ ਦਾ ਸਮਾਨ ਦਾ ਹੋਵੇਗਾ 11 ਵਜੇ ਤੋਂ 10 ਵਜੇ ਤੋਂ ਲੈ ਕੇ 2 ਵਜੇ ਤੱਕ, ਸਰ 11 ਤੋਂ 2 ਵਜੇ ਤੱਕ। ਸੋ ਮੈਂ ਉਹਨਾਂ ਨੂੰ ਇੱਥੋਂ ਦੀ ਸਮੂਹ ਸੰਗਤ, ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਕੀਰਤਨੀ ਜਥਿਆਂ ਸ਼ਾਂਤੀ ਸਿੰਘਾਂ ਵੱਲੋਂ ਉਹਨਾਂ ਨੂੰ ਜਿਉਂ ਆਖਦਾ ਜੀ। ਅਤੇ ਨਾਲ ਆਓ ਆਪਾਂ ਹੁਣ ਸਮਾਂ ਨਾ ਬਤੀਤ ਕਰੀਏ, ਇੱਕ ਬੇਨਤੀ ਕਰ ਲਈਏ ਸਾਂਝੀ ਕਿ ਪਾਰਕਿੰਗ ਜੋ ਹੈ ਗੁਰਦੁਆਰਾ ਐਵਨਿਊ ਦੇ ਨਾਲ ਨਾਲ ਸਾਨੂੰ ਪਰਮਿਟ ਮਿਲਿਆ 3 ਦਿਨਾਂ ਵਾਸਤੇ, ਅੱਜ ਕੱਲ੍ਹ ਅਤੇ ਪਰਸੋਂ ਵਾਸਤੇ ਉੱਥੇ ਪਾਰਕ ਕਰ ਸਕਦੇ ਸਾਈਡਾਂ 'ਤੇ। ਆਓ ਹੁਣ ਆਪਾਂ ਕੀਰਤਨ ਦਾ ਆਨੰਦ ਆਣੀਏ ਉਹਨਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਨੂੰ ਬੇਨਤੀ ਹੈ ਕਿ ਬੋਲੋ ਨਾਲ, ਸਿਰਫ ਜ਼ਬਾਨ ਨਾ ਹਿੱਲੇ, ਫੀਲ ਕਰੋ। ਜਿਸ ਪਾਤਸ਼ਾਹ ਦਾ ਨਾਮ ਰਸਨਾ ਲਵੇ, ਉਹਨਾਂ ਦੀ ਛਵੀ ਨੂੰ, ਉਹਨਾਂ ਦੀ ਸ਼ਖਸੀਅਤ ਨੂੰ ਆਪਣੀ ਸੁਰਤ ਵਿੱਚ ਲਿਆਓ ਤੇ ਫੇਰ ਆਖੋ

ਮਾਵਾਂ ਕਹਿੰਦੀਆਂ ਮੇਰਾ ਪੁੱਤ ਕਾਹਦਾ ਆ ਗਿਆ, ਚੰਦ ਚੜ ਗਿਆ, ਸਾਡੀ ਔਲਾਦ ਹੋ ਗਈ, ਚੰਦ ਬਣ ਕੇ ਸਾਡਾ ਬੱਚਾ ਆਇਆ। ਤੇ ਮਾਤਾ ਕਿਸ਼ਨ ਕੌਰ ਜੀ ਦੀ ਵੀ ਇਦਾਂ ਦੀ ਭਾਵਨਾ ਹੋਣੀ ਹੈ, ਕਹਿੰਦੇ ਹੀ ਹੋਣਗੇ ਮੇਰੇ ਹਰਕ੍ਰਿਸ਼ਨ ਜੀ ਆ ਗਏ, ਚੰਦ ਚੜ ਗਿਆ ਸਾਡੇ ਘਰ ਸਾਡੇ ਵਿਹੜੇ। ਉਹ ਭਾਵ ਨੂੰ ਸਮਝ ਕੇ ਨਾਲ ਨਾਲ ਬੋਲੀਏ। ਮਿਟਿਆ ਅੰਧੇਰਾ, ਨਿੱਕਾ ਜਿਹਾ ਚੰਦ ਆ ਗਿਆ।

ਇਹ ਵਚਨ ਨੂੰ ਸੱਤ ਕਰਕੇ ਮੰਨੋ ਤੇ ਦਿਲੋਂ ਕਹੋ। ਸ਼੍ਰੀ ਹਰ ਕ੍ਰਿਸ਼ਨ ਧਿਆਈ ਹੈ, ਸ਼੍ਰੀ ਹਰ ਕ੍ਰਿਸ਼ਨ ਧਿਆਈ ਹੈ।

ਇਸ ਬਚਨ ਤੇ ਭਰੋਸਾ ਕਰੋ ਤੇ ਦੁੱਖ ਤੇ ਸਾਰਿਆਂ ਦੀ ਜ਼ਿੰਦਗੀ ਜੀ ਨੇ, ਤਕਲੀਫਾਂ ਤੇ ਸਾਰੇ ਹੀ ਭੋਗ ਰਹੇ ਹਾਂ। ਆਓ ਕੋਸ਼ਿਸ਼ ਕਰਕੇ ਵੇਖ ਲਈਏ, ਹੋ ਸਕਦਾ ਸਾਰੇ ਵਿਗੜੇ ਕੰਮ ਬਣ ਜਾਣ। ਜਿਸ ਡਿੱਠੇ ਸਭ ਦੁੱਖ ਜਾਏ, ਸੁਰਤ ਰਾਹੀਂ ਵੇਖੀਏ ਫਿਰ ਦੁੱਖ ਜਾਣਗੇ। ਜਿਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਿ ਕ੍ਰਿਸ਼ਨ।

ਅੱਖਾਂ ਬੰਦ ਰੱਖੋ ਇੱਕ ਰਸ ਬੋਲੋ ਅੱਗੇ ਪਿੱਛੇ ਨਹੀਂ ਆਲੇ ਦੁਆਲੇ ਵਾਲਿਆਂ ਵੱਲ ਸੁਰ ਮਿਲਾ ਕੇ ਬੋਲੋ।

0: वाहे गुरु
1: लाल जवे
0: हे गुरु वाहे गुरु।

ਵਾਹਿਗੁਰੂ। ਸੰਗੋ ਨਾ ਬੋਲੀ ਜਾਓ, ਵਾਹਿਗੁਰੂ ਵਾਹਿ ਸਾਰੇ।

ਵਾਹਿ ਅੱਖਾਂ ਬੰਦ ਰੱਖਿਓ ਅੱਖਾਂ ਬੰਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਆਪਾਂ ਹਾਜ਼ਰੀ ਭਰਨੀ ਹੈ। ਵੱਡੀ ਗਿਣਤੀ ਵਿੱਚ ਸਤਿਗੁਰ ਦੇ ਦਰਬਾਰ 'ਚ ਬੈਠੇ ਹੋ। ਇਹ ਉਹ ਅਸਥਾਨ ਹੈ ਜੋ ਅਮਰੀਕਾ ਦੇ ਸਿੱਖਾਂ ਦਾ ਮਾਣ ਹੈ। ਇਹ ਅਸਥਾਨ ਕੁਝ ਥਾਵਾਂ ਐਸੀਆਂ ਹੁੰਦੀਆਂ ਹਨ ਜਿਹਦੇ 'ਤੇ ਅਸੀਂ ਮਾਣ ਕਰਦੇ ਹਾਂ, ਕੁਝ ਜਗ੍ਹਾ ਕੁਝ ਥਾਵਾਂ, ਜਿਵੇਂ ਸਾਰੇ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮਾਣ ਕਰਦੇ ਹਨ। ਜਿਹਦੇ ਨੂੰ ਵਿਖਾਉਣਾ ਹੋਵੇ ਵੀ ਸਿੱਖ ਕੌਣ ਨੇ, ਅਤੇ ਦਰਬਾਰ ਸਾਹਿਬ ਕੱਢ ਕੇ ਵਿਖਾਉਂਦੇ ਨੇ, ਆਹ ਅਸੀਂ ਸਿੱਖ ਹਾਂ, ਆਹ ਸਾਡੀ ਪਛਾਣ ਹੈ, ਆਹ ਅਕਾਲ ਤਖਤ ਸਾਹਿਬ ਹੈ, ਉਹ ਸਾਡੀ ਮਾਣ ਹੈ ਸਾਡਾ। ਇਸੇ ਤਰ੍ਹਾਂ ਅਮਰੀਕਾ ਦੇ ਸਿੱਖਾਂ ਦਾ ਇਹਨਾਂ ਪ੍ਰਬੰਧਕਾਂ ਨੇ ਮਾਣ ਬਣਾ ਦਿੱਤਾ ਹੈ। ਇੰਨਾ ਸੁੰਦਰ ਅਸਥਾਨ ਜਦੋਂ ਅਸੀਂ ਵਰਲਡ ਦੇ 10 ਗੁਰਦੁਆਰੇ ਗਿਣਾਂਗੇ ਤੇ ਉਹਨਾਂ ਵਿੱਚ ਇਸ ਅਸਥਾਨ ਦਾ ਨਾਮ ਆਉਂਦਾ ਹੈ। ਬਹੁਤ ਸੁੰਦਰ ਅਸਥਾਨ ਬਣਿਆ ਸਿੱਖਾਂ ਲਈ, ਸਾਰਿਆਂ ਲਈ, ਸਾਡੇ ਲਈ, ਅਮਰੀਕਾ ਵਾਲਿਆਂ ਲਈ, ਸੈਨ ਹੋਜੇ ਇਲਾਕੇ ਵਾਲਿਆਂ ਲਈ, ਮਾਣ ਵਾਲੀ ਸਾਡੇ ਸਾਰਿਆਂ ਲਈ ਇਹ ਗੱਲ ਹੈ। ਸੋ ਗੁਰੂ ਸਾਹਿਬ ਮਿਹਰ ਕਰਨ, ਅਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਨਾਲ ਐਸੇ ਜੁੜੀਏ। ਆ ਜੋ ਇੱਥੇ ਮਟੀਰੀਅਲ ਲੱਗਿਆ ਹੈ ਇਹਦੇ ਨਾਲ ਦਾ ਹੀ ਸਾਰੇ ਘਰਾਂ 'ਚ ਲੱਗਿਆ। ਆ ਕਾਰਪੇਟ ਪਾਉਣ ਵਾਲਿਆਂ ਨੇ, ਜਿਨ੍ਹਾਂ ਨੇ ਪਾਇਆ ਹੈ, ਇੱਦਾਂ ਦਾ ਕਾਰਪੇਟ ਪਤਾ ਨਹੀਂ ਕਿੰਨੇ ਕੁ ਘਰਾਂ 'ਚ ਪਾਇਆ ਹੋਣਾ, ਪਰ ਇਹ ਕਾਰਪੇਟ ਨੂੰ ਵੀ ਮੱਥੇ ਟੇਕਦੇ ਨੇ, ਇਸ ਲੱਕੜੀ ਨੂੰ ਵੀ ਮੱਥੇ ਟੇਕਦੇ ਨੇ, ਇਹਨਾਂ ਦਰਵਾਜ਼ਿਆਂ, ਇਹਨਾਂ ਚਗਾਠਾਂ, ਇਹਨਾਂ ਦਹਿਲੀਜ਼ਾਂ ਦੇ ਉੱਤੇ ਅਸੀਂ ਸਿਰ ਰੱਖਦੇ ਹਾਂ, ਕਿਉਂਕਿ ਇਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ। ਜਿਹੜਾ ਵੀ ਕੋਈ ਗੁਰੂ ਸਾਹਿਬ ਨਾਲ ਜੁੜਦਾ ਉਹਦਾ ਸਤਿਕਾਰ ਹੋਣਾ ਸੁਭਾਵਿਕ ਗੱਲ ਹੈ। ਮੈਂ ਬਿਕਰਸਫੀਲ ਦੇ ਦੀਵਾਨ ਵਿੱਚ ਵੀ ਅਰਜ਼ ਕੀਤੀ ਸੀ ਗੁਰਮੁਖੋ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀ ਵੀ ਚੀਜ਼ ਲੱਗ ਜਾਂਦੀ ਹੈ, ਜੁੜ ਜਾਂਦੀ ਹੈ, ਜਿਵੇਂ ਪੁਰਾਤਨ ਇਤਿਹਾਸ ਪੜ੍ਹਦੇ ਹਾਂ ਬੇਰੀਆਂ ਦਾ ਘਾਟਾ ਥੋੜ੍ਹਾ ਹੈ, ਪਰ ਜਿਹੜੀ ਬੇਰੀ ਗੁਰੂ ਸਾਹਿਬ ਦੇ ਨਾਲ ਲੱਗ ਗਈ ਹੈ ਉਹ ਬੇਰ ਸਾਹਿਬ ਕਹੀ ਜਾਂਦੀ ਹੈ। ਕੋਈ ਕਿੱਕਰ ਸਾਹਿਬ ਹੈ, ਕਿਤੇ ਟਾਹਲੀ ਸਾਹਿਬ ਹੈ, ਟਾਹਲੀਆਣਾ ਸਾਹਿਬ ਹੈ, ਕਿਤੇ ਜੰਡ ਸਾਹਿਬ ਹੈ। ਸਿੱਖਾਂ ਨੇ ਉਸ ਜੰਡ ਨੂੰ ਵੀ ਜੰਡ ਸਾਹਿਬ ਆਖਿਆ ਜਿੱਥੇ ਸਾਡੇ ਸਾਹਿਬ ਆਰਾਮ ਵਿੱਚ ਹੋਏ, ਦੋ ਘੜੀਆਂ ਆਏ। ਜਿਨ੍ਹਾਂ ਨੇ ਕਿਤੇ ਛੋਹ ਦਿੱਤੀ ਆਪਣੀ ਕਿਸੇ ਟਾਹਲੀ ਨੂੰ, ਉਹਨਾਂ ਨੂੰ ਸਿੱਖਾਂ ਨੇ ਸਨਮਾਨ ਦਿੱਤਾ, ਤੂੰ ਟਾਹਲੀ ਸਾਹਿਬ ਹੈ ਸਾਡੇ ਲਈ, ਕਿਉਂਕਿ ਸਾਡੇ ਸੱਚੇ ਪਾਤਸ਼ਾਹ, ਸਾਡੇ ਸਾਹਿਬ ਤੇਰੇ ਨਾਲ ਲੱਗੇ, ਤੇਰੇ ਕੋਲ ਆਏ। ਇਹ ਇੱਕ ਸਤਿਕਾਰ ਦਿੰਦੀ ਹੈ ਸਿੱਖ ਕੌਮ। ਹੋਰ ਤੇ ਹੋਰ ਆਪਾਂ ਅੱਜ ਦੀ ਗੱਲ ਵੀ ਕਰ ਲਓ, ਭਾਵੇਂ ਤੁਸੀਂ $50,000 ਦਾ ਸੂਟ ਪਾ ਲਓ, ਕੋਈ ਕੋਟ ਸਾਹਿਬ ਨਹੀਂ ਕਹਿੰਦਾ, ਤੇ ਸਿਰਫ ਮੈਨੂੰ ਲੱਗਦਾ $10-15 ਦੀ ਪਲਕ ਆਵੇਗੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗ ਜਾਏਗੀ, ਉਹਨੂੰ ਪਲਕ ਸਾਹਿਬ ਆਖਿਆ ਜਾਏਗਾ। ਛੋਟਾ ਜਿਹਾ ਕੱਪੜਾ ਵੀ ਸਾਹਿਬ ਬਣ ਜਾਂਦਾ ਹੈ, ਉਹਦਾ ਸਤਿਕਾਰ ਕਰਦੇ ਹਾਂ ਅਸੀਂ, ਕਿਉਂਕਿ ਸਾਡੇ ਗੁਰੂ ਨਾਲ ਜੁੜਿਆ ਹੋਇਆ, ਸਾਹਿਬ ਸਾਹਿਬ ਕਰਦੇ। ਕੋਈ ਗੁਰੂ ਘਰ ਦਾ ਸੇਵਾਦਾਰ ਹੋਵੇ, ਪ੍ਰਧਾਨ ਸਾਹਿਬ ਆ ਗਏ, ਇਹ ਹੈੱਡ ਗ੍ਰੰਥੀ ਸਾਹਿਬ ਆ ਗਏ, ਕਥਾਵਾਚਕ ਕੋਈ ਸਟੇਜ ਤੇ ਬਵੇਗਾ, ਇਹ ਭਾਈ ਸਾਹਿਬ ਜੀ ਹਨ। ਕੋਈ ਕੀਰਤਨੀਆ ਆਏਗਾ, ਭਾਈ ਸਾਹਿਬ ਕਹਿ ਕੇ ਬੁਲਾਇਆ ਜਾਏਗਾ, ਇਹ ਸਾਡੇ ਸਾਹਿਬ ਦੇ ਗੁਣ ਗਾਉਂਦੇ ਹੈ, ਸਾਡੇ ਸਾਹਿਬ ਨਾਲ ਜੋੜਦੇ ਹੈ, ਇਸ ਕਰਕੇ ਭਾਈ ਸਾਹਿਬ ਹਨ, ਇਹ ਗ੍ਰੰਥੀ ਸਾਹਿਬ ਹਨ, ਇਹ ਸਾਡੇ ਪ੍ਰਧਾਨ ਸਾਹਿਬ ਹਨ, ਇਹ ਕਮੇਟੀ ਦੇ ਮੈਂਬਰ ਸਹਿਮਾਨ ਹਨ। ਉਹਨਾਂ ਦਾ ਸਤਿਕਾਰ ਗੁਰੂ ਨਾਲ ਜੁੜਿਆ ਕਰਕੇ ਹੈ, ਸੇਵਾ ਕਰਕੇ ਹੈ। ਤੇ ਹੁਣ ਇਹੋ ਹੀ ਹੈ ਵੀ ਜੇ ਇੱਥੇ ਇੱਕ ਟਾਹਲੀ ਸਾਹਿਬ ਬਣ ਸਕਦੀ ਹੈ, ਜੇ ਇੱਥੇ ਜੰਡ ਸਾਹਿਬ ਬਣ ਸਕਦਾ ਹੈ, ਤੇ ਸਿੱਖ ਖਾਲੀ ਕਿਉਂ ਰਵੇ? ਇੱਥੇ ਜਿਹੜੀ ਚੀਜ਼ ਗੁਰੂ ਨਾਲ ਜੁੜਦੀ ਉਹਦਾ ਸਤਿਕਾਰ ਹੁੰਦਾ ਹੈ। ਕੁਝ ਥਾਵਾਂ ਇੱਦਾਂ ਦੀਆਂ ਨੇ ਜਿੱਥੇ ਜਾਓਗੇ, ਜਿੱਥੇ ਜੁੜੋਗੇ, ਨਿਰਾਦਰ ਹੁੰਦਾ ਸਾਡਾ, ਪਰ ਗੁਰੂ ਸਾਹਿਬ ਨਾਲ ਜੁੜ ਕੇ ਸਾਡਾ ਸਤਿਕਾਰ ਹੈ। ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾਂ ਦਾ ਵੈਸਾ, ਉੱਥੇ ਵਿਸ਼ਵਾਸ ਬਣਦਾ। ਜਿਹਦੇ ਕੋਲ ਬਹਿ ਕੇ, ਜਿਸ ਪਾਸ ਬਹਿ ਕੇ ਸੋਹਣੇ ਲੱਗੀਏ, ਜਿਸ ਪਾਸ ਬੈਠੇ ਹਾਂ।

ਹੀ ਹੈ। ਵਾਹ ਵਾਹ ਕਰ ਹੈ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਉਹਨਾਂ ਦਾ ਸਤਿਕਾਰ ਹੈ ਜਿਹੜੇ ਵਾਹ ਵਾਹ ਕਰਨ ਵਾਲੇ, ਤੇਰੀ ਵਡਿਆਈ ਤੇਰੀ ਸਿਫਤ ਸਲਾਹ ਕਰਨ ਵਾਲੇ ਹਨ, ਉਹਨਾਂ ਦਾ ਸਤਿਕਾਰ ਹੈ ਗੁਰੂ ਘਰ ਵਿੱਚ। ਤੇ ਆਪਾਂ ਸਾਰੇ ਹੀ ਜਿਹੜਾ ਵੀ ਤੁਹਾਡੇ 'ਚ ਰੋਜ਼ ਗੁਰਦੁਆਰੇ ਆਉਂਦਾ, ਲੋਕ ਉਹਨੂੰ ਵੀ ਭਾਈ ਸਾਹਿਬ ਕਹਿਣ ਲੱਗ ਜਾਂਦੇ ਨੇ। ਆਹ ਭਾਈ ਸਾਹਿਬ ਤੇ ਰੋਜ਼ ਹੀ ਆਉਂਦੇ ਨੇ, ਆਹ ਭਾਈ ਸਾਹਿਬ 'ਚ ਅੱਖਾਂ ਬੰਦ ਕਰਕੇ ਬਹਿ ਜਾਂਦੇ ਨੇ ਚੌਂਕੜਾ ਲਾ ਕੇ, ਆਹ ਭਾਈ ਸਾਹਿਬ ਤੇ ਪ੍ਰਕਾਸ਼ ਵੇਲੇ ਰੋਜ਼ ਪਹੁੰਚਦੇ ਨੇ। ਤੁਸੀਂ 10 ਦਿਨ ਆਓ, 20 ਦਿਨ ਆਓ, ਮਹੀਨਾ ਆਓ, 2 ਮਹੀਨੇ ਆਓ, ਲੋਕ ਤੁਹਾਨੂੰ ਵੀ ਭਾਈ ਸਾਹਿਬ ਕਰਨ ਲੱਗ ਜਾਂਦੇ ਨੇ। ਰੋਜ਼ ਗੁਰਦੁਆਰੇ ਆ ਕੇ ਲੰਗਰ 'ਚ ਸੇਵਾ ਕਰੋਗੇ, ਸਤਿਕਾਰ ਲੋਕ ਕਰਨ ਲੱਗ ਜਾਂਦੇ ਨੇ। ਕਿਉਂਕਿ ਜਿਹੜਾ ਜਿਹੜਾ ਗੁਰੂ ਸਾਹਿਬ ਨਾਲ ਜੁੜਦਾ, ਉਹਦਾ ਸਤਿਕਾਰ, ਉਹਦਾ ਪਿਆਰ ਸਾਡੀ ਕੌਮ ਵਿੱਚ, ਸਾਡੇ ਪੰਥ ਵਿੱਚ ਉਹਦਾ ਮਾਣ ਹੁੰਦਾ ਹੈ। ਸੋ ਅੱਜ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ, ਤੇ ਮੈਂ ਸ਼ੁਰੂ ਵਿੱਚ ਵੀ ਇਹ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਦਾ, ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀ ਤੇ ਸਾਰੀ ਦੁਨੀਆ ਹੀ ਹੈ, ਪਰ ਦਿੱਲੀ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ। ਉਹਦਾ ਕਾਰਨ ਇਹ ਹੈ ਕਿ ਬੰਗਲਾ ਸਾਹਿਬ ਦਿੱਲੀ ਵਿੱਚ ਹੈ, ਜਿੱਥੇ ਪਾਤਸ਼ਾਹ ਸੱਚਖੰਡ ਗਏ ਉਹ ਅਸਥਾਨ ਦਿੱਲੀ ਵਿੱਚ ਹੈ। ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਕੌਤਕ ਕੀਤਾ, ਰੋਗੀਆਂ ਨੂੰ ਠੀਕ ਕੀਤਾ, ਤੰਦਰੁਸਤ ਕੀਤਾ, ਇਹ ਦਿੱਲੀ ਵਿੱਚ ਹੈ। ਦਿੱਲੀ ਦੇ ਸਿੱਖਾਂ ਦੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ 'ਤੇ ਬਹੁਤੀ ਸ਼ਰਧਾ। ਪਟਿਆਲੇ ਵਾਲਿਆਂ ਦੇ, ਜੇ ਤੁਸੀਂ ਪਟਿਆਲੇ ਜਾਓਗੇ, ਪਟਿਆਲੇ ਦੇ ਸਿੱਖਾਂ ਵਿੱਚ ਇੱਕ ਨਾਮ ਤੁਸੀਂ ਪਾਤਸ਼ਾਹ ਦਾ ਬਹੁਤ ਸੁਣੋਗੇ, ਬੋਲੋ ਕਿਹੜਿਆਂ ਦਾ, ਦੱਸਿਓ ਜਰਾ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ, ਕਿਉਂਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ, ਉਹਨਾਂ ਨਾਲ ਸਾਰੇ ਸਿੱਖ ਜੁੜੇ ਹੈ। ਅਤੇ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਹੀ ਸੁਣੋਗੇ। ਅਤੇ ਜੇ ਆਪਾਂ ਅੰਮ੍ਰਿਤਸਰ ਦੇ ਇਲਾਕੇ 'ਚ ਹੋਈਏ, ਉਸ ਇਲਾਕੇ 'ਚ ਆਪਾਂ ਇੱਕੋ ਹੀ ਨਾਂ ਜ਼ਿਆਦਾ ਸੁਣਦੇ ਹਾਂ, ਗੱਜ ਕੇ ਦੱਸਿਓ ਕੀ ਨਾਂ ਸੁਣਦੇ ਹਾਂ ਭਲਾ? ਧੰਨ ਗੁਰੂ ਰਾਮਦਾਸ, ਇਹੀ ਸੁਣਦੇ ਹਾਂ। ਇਸੇ ਤਰ੍ਹਾਂ ਜੇ ਆਪਾਂ ਆਨੰਦਪੁਰ ਸਾਹਿਬ ਦੇ ਇਲਾਕੇ 'ਚ ਹੁੰਦੇ ਹਾਂ, ਉਦੋਂ ਭਲਾ ਕੀ ਸੁਣਦੇ ਹਾਂ? ਧੰਨ ਕਲਗੀਧਰ, ਧੰਨ ਗੁਰੂ ਗੋਬਿੰਦ ਸਿੰਘ। ਅਤੇ ਜੇ ਪਟਨੇ ਜਾਈਏ ਕਦੀ, ਉੱਥੇ ਕੀ ਸੁਣਦੇ ਹਾਂ? ਧੰਨ ਗੁਰੂ ਗੋਬਿੰਦ ਸਿੰਘ। ਜਦੋਂ ਹਜ਼ੂਰ ਸਾਹਿਬ ਜਾਂਦੇ ਹਾਂ, ਉੱਥੇ ਕੀ ਸੁਣਦੇ ਹਾਂ? ਧੰਨ ਗੁਰੂ ਗੋਬਿੰਦ ਸਿੰਘ। ਅਤੇ ਜੇ ਕਿਤੇ ਸੁਲਤਾਨਪੁਰ ਲੋਧੀ ਦੇ ਇਲਾਕੇ 'ਤੇ ਜਾਂਦੇ ਹਾਂ ਭਲਾ, ਉੱਥੇ ਜ਼ਿਆਦਾ ਆਪਾਂ ਕੀ ਸੁਣਦੇ ਹਾਂ? ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਨਨਕਾਣਾ ਸਾਹਿਬ ਜਾਓਗੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸੁਣੋਗੇ। ਇਹ ਗੁਰੂ ਜੀ ਦੀ ਕਰਮ ਭੂਮੀ ਸੀ, ਜਿਹੜੀ ਜਿਹੜੀ ਕਰਮ ਭੂਮੀ ਰਹੀ ਹੈ। ਜੇ ਤਰਨ ਤਾਰਨ ਸਾਹਿਬ ਜਾਓਗੇ, ਉਸ ਇਲਾਕੇ 'ਚ ਜ਼ਿਆਦਾ ਸਿੱਖ ਕਹਿਣਗੇ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਉਹਨਾਂ ਦਾ ਨਾਂ ਜ਼ਿਆਦਾ ਲੈਂਦੇ ਆ। ਸੋ ਜਿਹੜੀ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਕਰਮ ਭੂਮੀ ਰਹੀ, ਉਹਨਾਂ ਇਲਾਕਿਆਂ ਦੇ ਵਿੱਚ ਸੰਗਤ ਬਹੁਤ ਮਾਣ ਨਾਲ ਗੁਰੂ ਜੀ ਦਾ ਨਾਂ ਲੈਂਦੀ, ਸਤਿਕਾਰ ਕਰਦੀ, ਪਿਆਰ ਕਰਦੀ। ਸੋ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਆਪਾਂ। ਮੈਂ 1.25 ਘੰਟਾ ਕੀਰਤਨ ਇਸੇ ਲਈ ਕੀਤਾ ਕਿ ਇੱਕ ਅਹਿਸਾਸ ਬਣੇ, ਫੀਲ ਬਣੇ। ਸਵਾਦ ਤੇ ਭੈਣੋ ਭਰਾਵੋ ਸਾਡਾ ਅਹਿਸਾਸ ਦਿੰਦਾ ਹੈ ਕੀਰਤਨ। ਇੱਥੇ ਭਾਵੇਂ ਤੁਸੀਂ ਸਾਰੇ ਦੁਨੀਆਂ ਦੇ ਰਾਗੀ ਜਥੇ ਇਕੱਠੇ ਕਰਕੇ ਲਾ ਦਈਏ, ਜੇ ਸਾਡੇ ਅੰਦਰ ਅਹਿਸਾਸ ਹੀ ਨਾ ਜਾਗਿਆ, ਸਾਨੂੰ ਸਵਾਦ ਨਹੀਂ ਆਉਣਾ। ਪਿਆਰ ਸਵਾਦ ਦਿੰਦਾ, ਅਹਿਸਾਸ ਸਵਾਦ ਦਿੰਦਾ। ਜਿਹੜਾ ਸਿੱਖ ਗੁਰੂ ਹਰਿਕ੍ਰਿਸ਼ਨ ਜੀ ਨੂੰ ਪਿਆਰ ਕਰਦਾ ਹੈ, ਉਹ ਜਦੋਂ ਨਾਂ ਬੋਲਿਆ ਜਾਏਗਾ ਉਹਨਾਂ ਦਾ, ਬੜਾ ਉਹਨੂੰ ਸਵਾਦ ਆਉਂਦਾ, ਕਿਉਂਕਿ ਪਿਆਰ ਨੇ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਜਿਹੜਾ ਸਾਡਾ ਪਿਆਰ ਹੈ ਉਹ ਅਹਿਸਾਸ ਸਵਾਦ ਦੇਵੇਗਾ। ਮੈਂ ਤਾਂ 1.25 ਘੰਟਾ ਲਗਾਤਾਰ ਕੀਰਤਨ ਕਰਦਾ ਰਿਹਾ ਕਿ ਸਾਡੇ ਅੰਦਰ ਉਹ ਅਹਿਸਾਸ ਥੋੜ੍ਹਾ ਜਿਹਾ ਬਣੇ, ਇੱਕ ਸੈਕਿੰਡ ਲਈ ਥੋੜ੍ਹਾ ਜਿਹਾ ਵੀ ਸਾਡਾ ਅਹਿਸਾਸ ਬਣ ਗਿਆ, ਫਿਰ ਇਹ ਗੱਲ ਬਣ ਜਾਣੀ ਹੈ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਦਿੱਥੇ ਸਭ ਦੁੱਖ ਜਾਏ। ਜਿਹੜਾ ਮਨ ਉੱਧਰ ਨੂੰ ਲੱਗ ਜਾਏ, ਹੁਣ ਬੋਲੋ ਵੇਖੋ ਦੁੱਖ ਕਿਵੇਂ ਜਾਣਗੇ, ਸੁਣੋ ਦੁੱਖ ਕਿਵੇਂ ਜਾਣਗੇ। ਮਨ ਬੱਚਿਆਂ 'ਚ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਬੱਚੇ ਤੰਗ ਕਰਦੇ ਨੇ, ਜਾਂ ਬੱਚੇ ਆਖੇ ਨਹੀਂ ਲੱਗਦੇ, ਜਾਂ ਬੱਚੇ ਗੱਲ ਨਹੀਂ ਸੁਣਦੇ, ਜਾਂ ਬੱਚੇ ਕਾਮਯਾਬ ਨਹੀਂ ਹੋ ਰਹੇ। ਧਿਆਨ ਬੱਚਿਆਂ 'ਚ ਜਾਂਦਾ ਤੇ ਕੀ ਹੋ ਜਾਂਦਾ,
ਦੁਖੀ ਹੋ ਜਾਂਦਾ। ਧਿਆਨ ਪੇਕਿਆਂ 'ਚ ਚਲਿਆ ਗਿਆ ਕਿਸੇ ਭੈਣ ਦਾ, ਉੱਥੇ ਕੋਈ ਤਕਲੀਫ ਹੈ ਤੇ ਦੁਖੀ ਹੋ ਗਿਆ। ਧਿਆਨ ਘਰਾਂ 'ਚ ਚਲਿਆ ਗਿਆ, ਉਹ ਤੰਗ ਕਰਦਾ, ਉੱਥੋਂ ਫੇਰ ਦੁਖੀ ਹੋ ਗਿਆ। ਪਰੇਸ਼ਾਨੀਆਂ ਦੁਨੀਆਂ ਵਿੱਚ ਨੇ ਤੇ ਧਿਆਨ ਦੁਨੀਆਂ 'ਚ ਜਾਂਦਾ, ਦੁਖੀ ਕਰਦਾ ਹੈ। ਤੇ ਜੇ ਸਾਡੇ ਧਿਆਨ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਆ ਗਏ, ਉੱਥੋਂ ਕੋਈ ਦੁੱਖ ਮਿਲੇਗਾ? ਉਹਨਾਂ ਦੀ ਯਾਦ ਵਿੱਚ ਕੋਈ ਦੁੱਖ ਹੈ ਨਹੀਂ, ਉੱਥੋਂ ਤੇ ਸੁੱਖ ਹੀ ਮਿਲੇਗਾ। ਇਸੇ ਕਰਕੇ ਤੇ ਆਖਿਆ ਕਿ ਮਨ ਜੋੜੀ ਉਹਦੇ ਨਾਲ ਲੈ ਜਿੱਥੇ, ਜਿਹੜਾ ਹੈ ਹੀ ਸੁੱਖ ਸਰੂਪ, ਸੁੱਖ ਸਰੂਪ ਹੈ ਜਿਹੜਾ, ਉਹਦੇ ਨਾਲ ਆਪਣਾ ਮਨ ਜੋੜ ਲੈ, ਆਪੇ ਸੁਖੀ ਸੁਖੀ ਰਹਾਂਗੇ। ਅਸੀਂ ਮਨ ਹੀ ਉਹਨਾਂ ਨਾਲ ਜੋੜਦੇ ਹਾਂ ਜਿੱਥੋਂ ਦੁੱਖ ਹੀ ਮਿਲਣਾ, ਤਕਲੀਫਾਂ ਹੀ ਮਿਲਣੀਆਂ ਨੇ। ਫਰਜ਼ ਨਿਭਾਉਣੇ ਨੇ ਆਪਣੇ, ਬੱਚਿਆਂ ਨੂੰ ਪਾਲਣਾ ਹੈ, ਜ਼ਿੰਮੇਵਾਰੀਆਂ ਨਿਭਾਵਾਂਗੇ, ਪਰਿਵਾਰ ਸਾਂਭਾਂਗੇ, ਪਰ ਮਨ ਆਪਣੇ ਸਤਿਗੁਰ ਨਾਲ ਜੋੜ ਕੇ ਰੱਖਾਂਗੇ, ਮਨ ਆਪਣੇ ਗੁਰੂ ਜੀ ਨਾਲ ਜੋੜ ਕੇ ਰੱਖਾਂਗੇ। ਤੇ ਜਿੰਨਾ ਅਸੀਂ ਗੁਰੂ ਸਾਹਿਬ ਦੇ ਨਾਲ ਆਪਣਾ ਮਨ ਜੋੜ ਕੇ ਰੱਖਾਂਗੇ, ਸੁੱਖ ਸਰੂਪ ਨੇ। ਸੰਸਾਰ ਦੁੱਖ ਸਰੂਪ ਹੈ, ਦੁੱਖ ਹੀ ਦੁੱਖ ਨੇ, ਤਕਲੀਫਾਂ ਹੀ ਤਕਲੀਫਾਂ ਨੇ, ਪਰ ਦੁੱਖ ਸਰੂਪ ਸੰਸਾਰ 'ਚ ਰਹਿ ਕੇ ਸੁੱਖ ਸਰੂਪ ਸਤਿਗੁਰੂ ਨਾਲ ਆਪਣਾ ਮਨ ਜੋੜ ਕੇ ਰੱਖੀਦਾ ਹੈ। ਬਸ ਫਿਰ ਮਨ ਜਦੋਂ ਉੱਧਰ ਨੂੰ ਲੱਗਾ ਰਹੇਗਾ, ਤੁਧ ਡਿੱਠੇ ਸਭ ਦੁੱਖ ਜਾਏ। ਦੁਨੀਆਂ ਯਾਦ ਆਈ ਮੈਂ ਦੁਖੀ ਹੋਇਆ, ਤੂੰ ਯਾਦ ਆ ਗਿਆ ਦੁੱਖ ਭੁੱਲ ਗਿਆ, ਤੇਰੀ ਯਾਦ ਆ ਗਈ ਦੁੱਖ ਭੁੱਲ ਗਿਆ। ਹੁਣ ਬੋਲ ਕੇ ਦੱਸੋ, ਜਿਹਨਾਂ ਜਿਹਨਾਂ ਦਾ ਮਨ ਜੁੜਿਆ ਸੀ, ਘੰਟਾ ਸਵਾ ਘੰਟਾ ਕੋਈ ਦੁੱਖ ਯਾਦ ਆਇਆ? ਬੋਲੋ, ਨਹੀਂ ਆਇਆ। ਹੁਣ ਇਸ ਵੇਲੇ ਦੁਖੀ ਆ? ਨਹੀਂ ਆ। ਇੱਧਰ ਨੂੰ ਮਨ ਲੱਗਿਆ ਹੋਇਆ ਤੇ ਸੁਖੀ ਆ। ਤੇ ਇੱਦਾਂ ਕਰਦੇ ਆ, ਗੱਡੀ 'ਚ ਬਹਿ ਕੇ ਵੀ ਮਨ ਲਾਈ ਰੱਖਿਓ, ਘਰ ਜਾ ਕੇ ਵੀ ਲਾਈ ਰੱਖਿਓ, ਕੱਲ੍ਹ ਨੂੰ ਵੀ ਲਾਈ ਰੱਖਿਓ, ਕੰਮ 'ਤੇ ਵੀ ਲਾਈ ਰੱਖਿਓ। ਕੰਮ ਕਰੀ ਜਾਇਓ ਧਨ ਨਾਲ, ਨਾਮਾ ਨਾਮਦੇਵ ਜੀ ਵਾਲੀ ਗੱਲ ਬਣ ਜਾਏ, ਨਾਮਾ ਕਹੇ ਸੁਲੋਚਨਾ, ਮੁੱਖ 'ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜੇ ਤੁਸੀਂ ਕਹਿੰਦੇ ਹੈ ਵੀ ਗੁਰਦੁਆਰੇ ਗਏ ਘੰਟਾ ਕੋਈ ਦੁੱਖ ਤੱਕ ਯਾਦ ਹੀ ਨਹੀਂ ਆਇਆ, ਤੇ ਫਿਰ ਇੱਦਾਂ ਕਰੋ, ਮਨ ਨੂੰ ਇੱਥੇ ਹੀ ਛੱਡ ਜਾਓ, ਤੇ ਦੁਖੀ ਹੋਵੋਗੇ ਹੀ ਨਹੀਂ। ਮਨ ਇੱਥੇ ਹੀ ਰਹਿਣ ਦਿਓ, ਮੈਂ ਘਰ ਮੁੜ ਆਇਆ, ਮਨ ਮੇਰਾ ਉੱਥੇ ਹੀ ਰਹਿ ਗਿਆ, ਮੈਂ ਤੇ ਮੁੜਿਆ ਹੀ ਨਹੀਂ। ਕਈ ਬੰਦੇ ਇਹੋ ਜਿਹੇ ਆਨੰਦਪੁਰ ਗਏ, ਮੈਂ ਜਾਣਦਾ, ਐਸੇ ਆਨੰਦਪੁਰ ਗਏ, ਮੁੜ ਕੇ ਮਨ ਨਹੀਂ ਮੁੜਿਆ ਉਹਨਾਂ ਦਾ, ਉੱਥੇ ਹੀ ਰਹਿ ਗਏ। ਕਈ ਹਜ਼ੂਰ ਸਾਹਿਬ ਗਏ, ਮੁੜ ਕੇ ਨਹੀਂ ਆਏ, ਸਰੀਰ ਮੁੜ ਆਇਆ ਆਨੰਦਪੁਰ ਦੇ ਹਜ਼ੂਰ ਸਾਹਿਬ ਦੇ ਹੀ ਬਣ ਗਏ, ਮੁੜ ਕੇ ਨਹੀਂ ਆਏ। ਇੰਨਾ ਪਿਆਰ ਬਣ ਜਾਂਦਾ। ਹੁਣ ਤੂੰ ਜੇ ਤੈਨੂੰ ਲੱਗਦਾ ਹੈ ਵੀ ਦੋ ਘੰਟੇ ਮੈਨੂੰ ਤੇ ਦੁੱਖ ਹੀ ਨਹੀਂ ਕੋਈ, ਤੇ ਫਿਰ ਮਨ ਰਹਿਣ ਦੇ ਇੱਥੇ, ਗੱਡੀ 'ਚ ਵੀ ਇਹ ਮਾਹੌਲ ਬਣਾ ਲਈ। ਅੱਜ ਕੱਲ੍ਹ ਤੇ ਤੁਹਾਡੇ ਯੂਟਿਊਬ ਚੱਲੀ ਜਾਂਦਾ ਹੈ, ਆ ਨੈੱਟ ਚੱਲੀ ਜਾਂਦਾ, ਉੱਥੇ ਚੱਲਣ ਦੇ ਬਾਣੀ ਦੇ ਸ਼ਬਦ, ਕਮਰੇ 'ਚ ਜਾਏਗਾ ਉੱਥੇ ਲਾ ਲਈ, ਲੌਬੀ 'ਚ ਬੈਠੇਗਾ ਉੱਥੇ ਲਾ ਲਈ, ਖਾਣਾ ਪਕਾਓਗੇ ਉੱਥੇ ਲਾ ਲਿਓ, ਮਨ ਜੋੜ ਜੋੜ ਕੇ ਰੱਖਿਓ, ਹੱਥ ਪੈਰਾਂ ਨਾਲ ਕੰਮ ਕਰੀ ਜਾਓ, ਮਨ ਇੱਧਰ ਨੂੰ ਲਾਈ ਰੱਖੋਗੇ ਤੇ ਕਦੇ ਦੁੱਖ ਹੋਣਾ ਹੀ ਨਹੀਂ। ਦੁੱਖ ਤੇ ਸੰਸਾਰ ਵਿੱਚ ਹੈ, ਤਕਲੀਫਾਂ ਤੇ ਕਿਤੇ ਹੋਰ ਨੇ ਤੇ ਸੁੱਖ ਕਿਤੇ ਹੋਰ ਹੈ, ਤੇ ਮਨ ਉੱਥੇ ਲਾਵਾਂਗੇ ਤੇ ਆਪੇ ਹੀ ਜੁੜਿਆ ਰਹੇਗਾ। ਹੌਲੀ ਹੌਲੀ ਹੌਲੀ ਹੌਲੀ ਮਿਹਰ ਹੋਣੀ। ਇੱਦਾਂ ਨਹੀਂ ਹੁੰਦਾ ਵੀ ਅਸੀਂ ਇੱਕ ਦਿਨ 'ਚ ਇੱਥੋਂ ਕਰਕੇ ਤੇ ਇੱਧਰ ਨੂੰ ਲਾ ਲਾਂਗੇ, ਇੱਦਾਂ ਨਹੀਂ ਹੁੰਦਾ। ਸਮਾਂ ਲੱਗਦਾ ਹੈ, ਟਾਈਮ ਲੱਗਦਾ ਹੈ, ਮਨ ਲੱਗਦਿਆਂ ਲੱਗਦਿਆਂ ਲੱਗਣਾ ਹੈ, ਰਸ ਬਣਦਿਆਂ ਬਣਦਿਆਂ ਬਣਨਾ ਹੈ, ਕਿਰਪਾ ਹੁੰਦੀ ਹੁੰਦੀ ਹੋ ਜਾਂਦੀ ਹੈ, ਪਰ ਯਤਨ ਤੇ ਕਰਨਾ ਪਏਗਾ ਨਾ ਗੁਰਮੁਖੋ, ਕੋਸ਼ਿਸ਼ ਤੇ ਕਰਨੀ ਪਏਗੀ। ਤੇ ਬਸ ਜਿਵੇਂ ਜਿਵੇਂ ਅਸੀਂ ਆਈਏ ਨਿਹਾਲ ਹੋ ਜਾਂਦੇ ਹਾਂ। ਜਦੋਂ ਇੱਥੇ ਜਿਵੇਂ ਹੁਣ ਆਉਂਦੇ ਹਾਂ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਜਦੋਂ ਗੁਰੂ ਜੀ ਦਾ ਦਰਸ਼ਨ ਕਰਦਾ ਮੈਂ ਨਿਹਾਲ ਹੁੰਦਾ। ਤੇ ਵੇਖੋ ਇੱਦਾਂ ਦੀ ਅਵਸਥਾ ਬਣਾਈਏ ਆਪਣੀ ਵੀ, ਅੱਖਾਂ ਬੰਦ ਕਰੀਏ, ਦਰਸ਼ਨ ਹੁੰਦੇ ਰਹਿਣ, ਫੀਲ ਬਣੀ ਰਹੇ, ਅਹਿਸਾਸ ਬਣਿਆ ਰਹੇ, ਮੈਂ ਗੁਰਦੁਆਰੇ 'ਚ ਹੀ ਹਾਂ। ਮਾਹੌਲ ਇੱਦਾਂ ਦਾ ਬਣਾ ਕੇ ਆਪਣੇ ਆਪ ਦਾ ਰੱਖੀਏ ਤੇ ਰਸ ਕਦੇ ਟੁੱਟਣਾ ਹੀ ਨਹੀਂ, ਨਿਹਾਲ ਹੀ ਰਵਾਂਗੇ ਸਰ, ਕਿਰਪਾ ਹੀ ਰਹੇਗੀ। 8 ਸਾਲ ਦੀ ਉਮਰ ਪਾਤਸ਼ਾਹ ਦੀ ਹੋਈ ਨਹੀਂ ਸੀ ਪੂਰੀ, 3 ਮਹੀਨੇ ਅਜੇ ਘੱਟ ਸਨ 8 ਸਾਲ ਹੋਣ ਤੋਂ, ਜਦੋਂ ਗੁਰੂ ਹਰਿਕ੍ਰਿਸ਼ਨ ਜੀ ਸਰੀਰ ਕਰਕੇ ਸੱਚਖੰਡ ਚਲੇ ਗਏ ਸੀ। 8 ਸਾਲ ਦੇ ਪੂਰੇ ਨਹੀਂ ਸੀ ਹੋਏ,
ਹੁਣ ਸੋਚ ਕੇ ਵੇਖੋ 8 ਸਾਲ ਦਾ ਕੋਈ ਬੱਚਾ ਯਾਦ ਕਰੋ, ਕੋਈ ਪੋਤਾ ਕੋਈ ਬੱਚਾ, ਵੀ 8 ਸਾਲ ਦਾ ਬੱਚਾ ਹੁੰਦਾ ਕਿੱਡਾ ਕਿ। ਪਰ ਇੰਨੀ ਉਮਰ ਦੇ ਵਿੱਚ ਗੁਰੂ ਜੀ ਜੋ ਕਰ ਗਏ ਕੋਈ ਨਹੀਂ ਕਰ ਸਕਿਆ, ਉਹ ਬਾਲਾ ਪ੍ਰੀਤਮ ਬਣ ਗਏ। ਉਮਰਾਂ ਦਾ ਕਮਾਈਆਂ ਨਾਲ ਗਹਿਰਾਈਆਂ ਨਾਲ ਕੀ ਸੰਬੰਧ ਹੈ, ਬਖਸ਼ਿਸ਼ਾਂ ਨਾਲ ਉਮਰਾਂ ਦਾ ਕੀ ਸੰਬੰਧ ਹੈ। ਉਹ ਐਸੇ ਸੀ, ਦੁਨੀਆ ਰੋਗੀਆਂ ਤੋਂ ਦੂਰ ਭੱਜਦੀ ਹੈ, ਇਹ ਗੁਰੂ ਹੈ ਜਿਹੜਾ ਰੋਗੀਆਂ ਦੇ ਨੇੜੇ ਜਾਂਦਾ ਹੈ। ਸਾਰੇ ਲੋਕ ਭੱਜਦੇ ਆ, ਸਾਡਾ ਘਰ ਦਾ ਜੀ, ਕੋਈ ਸਾਡਾ ਸਹੁਰਾ, ਕੋਈ ਸੱਸ, ਕੋਈ ਮਾਂ, ਕੋਈ ਪਿਓ ਬਿਮਾਰ ਹੋ ਜਾਏ, ਉੱਤੇ ਹੀ ਸਭ ਕੁਝ ਹੋਵੇ, ਉੱਤੇ ਹੀ ਕਿਰਿਆ ਹੋਣ ਲੱਗ ਗਈ, ਤੇ ਅੱਜ ਆਪਣੇ ਢਿੱਡੋਂ ਜੰਮੇ ਬੱਚੇ ਵੀ ਕਈ ਵਾਰੀ ਆਖਣ ਲੱਗ ਪੈਂਦੇ ਹੈ, ਸਾਥੋਂ ਨਹੀਂ ਸਾਂਭਿਆ ਜਾਂਦਾ। ਤੇ ਥੋੜਾ ਚਿਰ ਹੀ ਸਾਂਭ ਲੈਣਗੇ, ਮਹੀਨਾ, ਦੋ ਮਹੀਨੇ, ਚਾਰ ਮਹੀਨੇ, ਅੱਕ ਕੇ ਅਸੀਂ ਕਹਿ ਦਿੰਦੇ ਹਾਂ ਸਾਰਾ ਘਰ ਬਦਬੂ ਨਾਲ ਭਰਿਆ ਪਿਆ, ਰੱਬਾ ਜਾਂ ਇੱਧਰ ਕਰ ਲੈ ਜਾਂ ਫਿਰ ਹੁਣ ਉੱਧਰ ਕਰ ਦੇ। ਅੰਦਰੋਂ ਤੇ ਕਹਿੰਦੇ ਵੀ ਹੁਣ ਜਾਵੇ, ਸਾਥੋਂ ਨਹੀਂ ਸਾਂਭਿਆ ਜਾਂਦਾ। ਆਪਣੇ ਮੁੱਖ ਮੋੜ ਲੈਂਦੇ ਹੈ ਰੋਗੀਆਂ ਦੇ ਨੇੜੇ, ਤੇ ਆਪਣੇ ਨਹੀਂ ਜਾਂਦੇ। ਰੋਗੀਆਂ ਤੋਂ ਲੋਕ ਦੂਰ ਭੱਜਦੇ ਹੈ, ਪਰ ਰੋਗੀਆਂ ਦੇ ਗੁਰੂ ਨੇੜੇ ਜਾਂਦਾ ਹੈ, ਗੁਰੂ ਹਰਿਕ੍ਰਿਸ਼ਨ ਨੇੜੇ ਜਾਂਦੇ ਹੈ। ਐਵੇਂ ਥੋੜਾ ਦਿੱਲੀ ਅੱਜ ਵੀ ਉਹਨਾਂ ਨੂੰ ਯਾਦ ਕਰਦੀ ਹੈ, ਉਹਨਾਂ ਨੇ ਦਿੱਲੀ ਦੀਆਂ ਗਲੀਆਂ 'ਚ ਫਿਰ ਫਿਰ ਕੇ ਰੋਗੀਆਂ ਦੇ ਸਿਰਾਂ 'ਤੇ ਹੱਥ ਰੱਖੇ ਹੈ, ਉਹਨਾਂ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਮਿਹਰ ਕੀਤੀ ਹੈ। ਨਿੱਕੀ ਜਿਹੀ ਉਮਰ ਦੇ ਵਿੱਚ, ਬਹੁਤ ਛੋਟੀ ਆਯੂ ਦੇ ਵਿੱਚ ਪਾਤਸ਼ਾਹ ਕਿਵੇਂ ਇਕੱਲੇ ਇਕੱਲੇ ਦੇ ਕੋਲ ਗਏ ਹੈ, ਕਿਵੇਂ ਕਿਰਪਾ ਕਰਦੇ ਹੈ। ਤੇ ਜਿਹੜਾ ਵੀ ਵੇਖ ਲੈਂਦਾ ਸੀ, ਮਰ ਚੱਲੇ ਆ, ਮਰ ਚੱਲੇ ਆ, ਮਰ ਚੱਲੇ ਆ, ਤੇ ਜਦੋਂ ਉਹਨਾਂ ਨੇ ਮਹਾਰਾਜ ਦੇ ਦਰਸ਼ਨ ਕਰਨੇ, ਉਹਨਾਂ ਆਖਣਾ ਜਿਉਂ ਪਏ ਆ, ਸਾਡੇ 'ਚ ਜਾਨ ਪੈ ਗਈ ਹੈ। ਮਹਾਰਾਜ ਤੁਸੀਂ ਕਾਹਦੇ ਆ ਗਏ ਹੋ, ਰੌਣਕ ਲਾ ਦਿੱਤੀ, ਰੰਗ ਲਾ ਦਿੱਤੇ ਪਾਤਸ਼ਾਹ, ਤੁਹਾਡੇ ਆਉਣ ਨਾਲ ਦੁੱਖ ਨੂੰ ਹੁਣ ਜਾਣਦੇ ਹੀ ਨਹੀਂ ਅਸੀਂ। ਗੁਰੂ ਹਰਿਕ੍ਰਿਸ਼ਨ ਜੀ ਐਡਾ ਵੱਡਾ ਪਾਤਸ਼ਾਹ, ਗੁਰੂ ਨਾਨਕ ਦੇ ਘਰ ਦਾ ਮਾਲਕ, ਗੱਦੀ ਦਾ ਮਾਲਕ, ਗੁਰੂ ਹਰਿ ਰਾਏ ਜੀ ਦਾ ਪੁੱਤ ਸਾਡੇ ਸਾਹਮਣੇ ਆ ਗਿਆ, ਆ ਖੜੇ ਆ ਸਾਡੇ ਸਾਹਮਣੇ ਆ ਕੇ, ਉਹ ਕਹਿੰਦੇ ਮਹਾਰਾਜ ਤੁਸੀਂ ਆ ਗਏ ਨਾ, ਸਿਰ ਤੇ ਰੱਖਤਾ ਹੱਥ, ਹੁਣ ਅਸੀਂ ਬਿਮਾਰੀ ਨੂੰ ਕੀ ਜਾਣਦੇ ਹਾਂ, ਸਾਨੂੰ ਤੇ ਸਭ ਕੁਛ ਹੀ ਮਿਲ ਗਿਆ ਨਾ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿੱਧ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ। ਦੁੱਖ ਹੈਗੇ ਹੈ, ਪਰ ਦੁੱਖਾਂ ਨੂੰ ਅਸੀਂ ਜਾਣਦੇ ਹੀ ਕੁਛ ਨਹੀਂ ਹੁਣ, ਕਿਉਂਕਿ ਗੁਰੂ ਸਾਹਿਬ ਸਾਡੇ ਸਿਰ ਤੇ ਹੱਥ ਰੱਖਣ, ਤੇ ਅਸੀਂ ਦੁੱਖਾਂ ਨੂੰ ਹੁਣ ਕੀ ਜਾਣਦੇ ਹਾਂ। ਦੱਸੋ ਗੁਰਮੁਖੋ, ਮੈਂ ਤੁਹਾਨੂੰ ਹੀ ਪੁੱਛ ਲੈਂਦਾ, ਅੱਜ ਜੇ ਐਂ ਲੱਗੇ ਵੀ ਕਲਗੀਆਂ ਵਾਲੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖਣਗੇ, ਸਾਡੇ ਤੇ ਕਿਰਪਾ ਕਰਨਗੇ, ਮੈਨੂੰ ਮਿਲਣ ਆਉਣਗੇ, ਮੇਰੇ ਘਰੇ ਬੂਹਾ ਖੜਕਾਉਣਗੇ, ਮੈਂ ਚਰਨਾਂ ਤੇ ਮੱਥਾ ਟੇਕ ਸਕਦਾ, ਮੈਂ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਸਕਦਾ, ਮੇਰੇ ਸਿਰ ਤੇ ਹੱਥ ਰੱਖ ਦੇਣਗੇ, ਤੇ ਅਸੀਂ ਫਿਰ ਕਹਾਂਗੇ ਅਸੀਂ ਤੇ ਦੁੱਖ ਜਾਣਨੇ ਨਹੀਂ, ਮੁੜ ਕੇ ਸਾਰੀ ਜ਼ਿੰਦਗੀ ਕੁਛ ਨਹੀਂ ਮੰਗਦੇ, ਇੱਕ ਵਾਰੀ ਕਿਰਪਾ ਕਰ ਦਿਓ, ਇੱਕ ਵਾਰੀ ਇਹੋ ਜਿਹੀ ਕਿਤੇ ਸਾਡੇ ਤੇ ਮਿਹਰ ਹੋ ਜਾਏ। ਉਹ ਸਿੱਖ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਗੁਰ ਕਾ ਦਰਸ਼ਨ ਦੇਖਦੇ ਇੱਥੇ।

ਬਹੁਤ ਪਿਆਰ ਨਾਲ ਗਾਈਏ ਸੁਣੀਏ, ਐਵੇਂ ਹੀ ਨਹੀਂ, ਐਵੇਂ ਹੀ ਜ਼ਬਾਨ ਨਹੀਂ ਹਿਲਾਉਣੀ। ਮਨ ਨੇ ਰਸ ਲੈਣਾ, ਮਨ ਨੂੰ ਹਾਜ਼ਰ ਕਰੋ, ਪਹਿਲਾਂ ਮਨ ਨੂੰ ਫੀਲ ਬਣਾਓ ਮਾੜੀ ਜੀ। ਜੀਭ ਤੇ ਸਾਰਾ ਦਿਨ ਬੋਲੀ ਹੋਈ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ, ਪਹਿਲਾਂ ਮਹਿਸੂਸ ਕਰੋ। ਧੰਨ ਸੰਗਤਾਂ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰਦੀਆਂ, ਉਮਰ ਛੋਟੀ ਜਿਹੀ ਹੈ, ਪਾਤਸ਼ਾਹ ਇਕੱਲੇ ਇਕੱਲੇ ਦੇ ਸਿਰ ਤੇ ਹੱਥ ਰੱਖਦੇ ਫਿਰਦੇ, ਕਦੇ ਕਿਸੇ ਦੇ ਕਦੇ ਕਿਸੇ ਦੇ, ਆ ਲਿਆ ਮੈਂ ਵੀ ਬਿਮਾਰ ਹਾਂ ਮਹਾਰਾਜ, ਮੈਂ ਵੀ ਰੋਗੀ ਹੋ ਗਿਆ, ਇਕੱਲੇ ਇਕੱਲੇ ਦੇ ਸਿਰ ਤੇ ਹੱਥ ਰੱਖਦੇ ਆ। ਫਿਰ ਉਹ ਫੀਲ ਕਿੱਦਾਂ ਦੀ ਹੁੰਦੀ ਹੈ, ਉਹ ਅਹਿਸਾਸ ਕਿੱਦਾਂ ਦਾ ਹੁੰਦਾ ਹੈ, ਇੱਦਾਂ ਆਪਾਂ ਸਾਰੇ ਰਲ ਕੇ ਗਾਵਾਂਗੇ। ਕੋਈ ਰਸਨਾ ਵਾਂਝੀ ਨਾ ਰਵੇ, ਜਿੱਦਾਂ ਆਉਂਦਾ ਹੈ ਸੁਰ ਮਿਲਾਉਣ ਦੀ ਕੋਸ਼ਿਸ਼ ਕਰਿਓ, ਇਕੱਲੇ ਇਕੱਲੇ ਨਾ ਗਾਇਆ ਕਰੋ, ਸੁਰ ਮਿਲਾਓ, ਫੀਲ ਨਾਲ ਸਾਰੇ ਰਲ ਕੇ ਗਾਉਂਦੇ ਹਾਂ। ਲਓ ਗਾਓ।

ਗੁਰੂ ਜੀ ਦਾ ਦਰਸ਼ਨ ਵੇਖ ਵੇਖ ਕੇ ਮਨ ਨਿਹਾਲ ਹੋ ਰਿਹਾ। ਤੁਹਾਨੂੰ ਵੇਖ ਕੇ ਜਿਉਂਦੇ ਹਾਂ ਸੱਚੇ ਪਾਤਸ਼ਾਹ, ਇਦਾਂ ਦੀ ਭਾਵਨਾ ਸੀ ਤੇ ਜਿੱਥੇ ਜਿੱਥੇ ਕਿਰਪਾ ਕੀਤੀ ਠੀਕ ਹੋ ਗਏ। ਮਹਾਰਾਜ ਦਾ ਪ੍ਰਕਾਸ਼ ਉਹਨਾਂ ਵੇਲਿਆਂ ਵਿੱਚ ਡੇਟ ਬਦਲਦੀ ਰਹਿੰਦੀ ਹੈ, ਈਸਵੀ ਸਨ ਚੇਂਜ ਹੁੰਦਾ ਰਹਿੰਦਾ। ਉਹਨਾਂ ਵੇਲਿਆਂ ਵਿੱਚ ਜੋ ਲਿਖੀ ਤਾਰੀਖ ਹੈ 7 ਜੁਲਾਈ 1656 ਦਾ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਪ੍ਰਕਾਸ਼ ਹੈ। ਮਾਤਾ ਕਿਸ਼ਨ ਕੌਰ ਜੀ ਤੇ ਪਿਤਾ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ, ਦੋ ਸਾਹਿਬਜ਼ਾਦੇ ਸੱਤਵੇਂ ਪਾਤਸ਼ਾਹ ਦੇ ਸਨ, ਵੱਡੇ ਰਾਮ ਰਾਏ ਜੀ ਤੇ ਦੂਸਰੇ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੋ ਬਾਅਦ ਵਿੱਚ 8ਵੇਂ ਪਾਤਸ਼ਾਹ ਬਣਦੇ ਆ। ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ 'ਚ ਜਾ ਕੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਭੁੱਲਾਂ ਕੀਤੀਆਂ। ਵੱਡਾ ਦਰਬਾਰ ਵੇਖ ਕੇ, ਚਮਕ ਦਮਕ ਵੇਖ ਕੇ ਪ੍ਰਭਾਵਿਤ ਹੋ ਗਏ। ਜਦੋਂ ਉੱਥੇ ਜਾ ਕੇ ਪ੍ਰਭਾਵਿਤ ਹੋ ਕੇ ਗੁਰਬਾਣੀ ਦੀ ਪੰਗਤੀ ਇੱਕ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਸ਼ਬਦ ਆਪਾਂ ਸਾਡੀ ਵਾਰ 'ਚ ਪੜ੍ਹਦੇ ਹਾਂ। ਉਹਨਾਂ ਨੇ ਕਹਿਤਾ ਸੀ ਮਿੱਟੀ ਬੇਈਮਾਨ ਕੀ ਹੈ। ਜਦੋਂ ਬਾਦਸ਼ਾਹ ਨੇ ਪੁੱਛਿਆ ਵੀ ਇੱਥੇ ਮੁਸਲਮਾਨਾਂ ਬਾਰੇ ਲਿਖਿਆ, ਉਹਦੇ ਸਹੀ ਅਰਥ ਪੜ੍ਹ ਕੇ ਨਹੀਂ ਸਮਝਾਏ, ਬਾਦਸ਼ਾਹ ਕਿਤੇ ਨਾਰਾਜ਼ ਨਾ ਹੋ ਜਾਏ, ਇਸ ਡਰ ਵਿੱਚ ਆ ਕੇ ਰਾਮ ਰਾਏ ਜੀ ਨੇ ਬਾਣੀ ਦੀ ਪੰਗਤੀ ਬਦਲ ਦਿੱਤੀ। ਇਹ ਕਹਿਤਾ ਇੱਥੇ ਗੁਰੂ ਨਾਨਕ ਨੇ ਬੇਈਮਾਨ ਲਿਖਿਆ, ਮੁਸਲਮਾਨ ਨਹੀਂ ਲਿਖਿਆ। ਇਸ ਗੱਲ ਦਾ ਪਤਾ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਲੱਗਾ, ਉਹਨਾਂ ਨੇ ਆਖਿਆ ਚਮਕ ਦਮਕ ਦਾ ਪ੍ਰਭਾਵ ਇਹਦੇ ਉੱਤੇ ਪੈ ਗਿਆ ਤੇ ਰਾਮ ਰਾਏ ਮੇਰੇ ਮੱਥੇ ਨਾ ਲੱਗੇ, ਤੇ ਗੁਰਗੱਦੀ ਜਿਹੜੀ ਸੀ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ। ਉਮਰ ਬੜੀ ਛੋਟੀ ਹੈ, 5 ਸਾਲ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਤੇ ਬਿਠਾਇਆ ਗਿਆ। ਬਹੁਤ ਛੋਟੀ ਉਮਰ, 5 ਸਾਲ ਦੀ ਉਮਰ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੀਸ ਮਹਿਲ ਦੇ ਵਿੱਚ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ ਤੇ ਸ਼ੁਰੂ ਤੋਂ ਲੈ ਕੇ ਆਪਣੇ ਪਿਤਾ ਗੁਰੂ ਹਰਿ ਰਾਏ ਸਾਹਿਬ ਜੀ ਦੀ ਸੰਗਤ ਵਿੱਚ ਪਲੇ, ਵੱਡੇ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਇੱਕ ਵਾਰੀ ਗੁਰੂ ਹਰਿ ਰਾਏ ਸਾਹਿਬ ਗਏ, ਸ਼੍ਰੀ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਨ, ਡੇਰਾ ਸਾਹਿਬ ਦੇ ਦਰਸ਼ਨ ਕਰਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਰਨ ਗਏ, ਨਾਲ ਸ਼੍ਰੀ ਤਰਨ ਤਾਰਨ ਸਾਹਿਬ ਤੇ ਨਨਕਾਣਾ ਸਾਹਿਬ। ਜਦੋਂ ਗੁਰੂ ਹਰਿ ਰਾਏ ਸਾਹਿਬ ਜੀ ਪਰਿਵਾਰ ਸਮੇਤ ਯਾਤਰਾ ਕਰ ਰਹੇ ਸੀ ਤੇ ਹਰਕ੍ਰਿਸ਼ਨ ਜੀ ਬਹੁਤ ਛੋਟੇ ਸਨ, ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਇੰਨੀ ਛੋਟੀ ਉਮਰ ਵਿੱਚ ਸਾਰਾ ਕੁਝ ਪਕੜ ਲਿਆ, ਕੈਚ ਕਰ ਲਿਆ ਕਿ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਜਾਂਦੇ ਹੈ ਅਦਬ ਕਰਦਿਆਂ ਹੋਇਆਂ ਵੱਡਿਆਂ ਦਾ ਧਰਤੀ ਤੇ ਆਸਣ ਲਾਉਂਦੇ ਆ, ਭੁੰਜੇ ਹੀ ਆਸਣ ਲਾਉਂਦੇ ਆ, ਮੰਜਾ ਨਹੀਂ ਲਾਉਂਦੇ, ਬਿਸਤਰ ਉੱਤੇ ਬੈੱਡ ਨਹੀਂ ਲਾਉਣ ਦਿੰਦੇ। ਸੇਵਾਦਾਰਾਂ ਨੂੰ ਕਿਹਾ ਥੱਲੇ ਹੀ ਇੱਕ ਚਾਦਰ ਵਿਛਾ ਦਿਓ, ਇਹ ਵੱਡਿਆਂ ਦਾ ਅਸਥਾਨ ਹੈ ਤੇ ਵੱਡਿਆਂ ਦੇ ਅਸਥਾਨ ਦਾ ਮੈਂ ਸਤਿਕਾਰ ਕਰਦਾ। ਵੱਡਿਆਂ ਦੇ ਅਸਥਾਨ ਤੇ ਸਾਰਿਆਂ ਨੂੰ ਨਹੀਂ ਜਾਣਾ ਆਉਂਦਾ, ਅਸੀਂ ਆਨੰਦਪੁਰ ਸਾਹਿਬ ਜਾਈਏ ਕਮਰਿਆਂ ਪਿੱਛੇ ਲੜਦੇ ਰਹੀਦਾ, ਅੰਮ੍ਰਿਤਸਰ ਜਾਈਏ ਕਮਰਿਆਂ ਪਿੱਛੇ ਲੜਦੇ ਰਹੀਦਾ। ਬੰਦਾ ਦਰਬਾਰ ਸਾਹਿਬ ਜਾਵੇ, ਸੌਣਾ ਤੇ ਘਰ ਰੋਜ਼ ਹੈ, ਪਰਿਕਰਮਾ 'ਚ ਬੈਠੋ, ਪਰਿਕਰਮਾ 'ਚ 2 ਘੰਟੇ ਨੀਂਦ ਆ ਜਾਏ, ਉੱਥੇ ਹੀ ਆਪਣਾ ਪਾਠ ਕਰੇ, ਜਪਜੀ ਸਾਹਿਬ ਦਾ ਪਾਠ ਕਰੋ, ਕੋਈ ਸੁਖਮਣੀ ਸਾਹਿਬ ਦਾ ਪਾਠ ਕਰ ਲਓ, ਆਪਣੇ ਆਪ ਨੂੰ ਉੱਧਰ ਨੂੰ ਲਾਉਣ ਦਾ ਯਤਨ ਕਰਨਾ ਚਾਹੀਦਾ। ਹੁਣ ਸਾਡਾ ਸੁਭਾਅ ਹੁੰਦਾ ਕਿ ਜੇ ਅਸੀਂ ਗੁਰਦੁਆਰਿਆਂ 'ਚ ਗਏ ਵੀ ਹਾਂ, ਉੱਥੇ ਵੀ ਕਮਰਿਆਂ ਨਹੀਂ ਮਿਲਿਆ, ਸਾਨੂੰ ਰੋਟੀ ਨਹੀਂ ਸਹੀ ਮਿਲੀ, ਸਾਨੂੰ ਬਿਸਤਰਾ ਨਹੀਂ ਮਿਲਿਆ, ਇਹ ਚੀਜ਼ਾਂ ਤੇ ਚੱਲਦੀਆਂ ਹੀ ਰਹਿੰਦੀਆਂ। ਸਾਡਾ ਰਿਸ਼ਤਾ ਸਾਡੇ ਗੁਰੂ ਜੀ ਨਾਲ ਹੋਣਾ ਚਾਹੀਦਾ। ਇੱਥੇ ਵੀ ਆਉਂਦੇ ਹਾਂ, ਜੋੜੀ ਵਾਲਾ ਕਿੱਧਰ ਵੇਖਦਾ, ਫਲਾਣਾ ਬੰਦਾ ਕਿਹੜੇ ਪਾਸੇ ਨੂੰ ਕੀ ਕਰਦਾ, ਫਲਾਣਾ ਕਿੱਧਰ ਨੂੰ ਵੇਖਦਾ, ਇਹ ਵੇਖ ਕੇ ਅਸੀਂ ਚਲੇ ਜਾਂਦੇ ਹਾਂ। ਜੇ ਉਹ ਵੇਖਦਾ ਸੀ, ਉਹ ਗਲਤ ਕਰ ਰਿਹਾ ਸੀ, ਉਹ ਇੱਧਰ ਉੱਧਰ ਵੇਖਦਾ ਸੀ ਤੇ ਅਸੀਂ ਫਿਰ ਉਹਨੂੰ ਵੇਖਦੇ ਸੀ। ਕਿਉਂਕਿ ਮੰਨ ਲਓ ਇੱਕ ਬੰਦਾ ਮੈਨੂੰ ਪੁੱਛਦਾ ਵੀ ਤੁਹਾਡਾ ਜੋੜੀ ਵਾਲਾ ਬੰਦਾ ਕਦੇ ਇੱਧਰ ਵੇਖਦਾ ਕਦੇ ਇੱਧਰ ਵੇਖਦਾ, ਉਹ ਸਾਰੇ ਦੀਵਾਨ ਵਿੱਚ ਵੇਖਦਾ ਹੀ ਰਿਹਾ, ਵੇਖਦਾ ਹੀ ਰਿਹਾ, ਵੇਖਦਾ ਹੀ ਰਿਹਾ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗਾ ਵੀ ਸਾਰੇ ਦੀਵਾਨ 'ਚ ਹੀ ਵੇਖਦਾ ਰਿਹਾ? ਸੱਚ ਇਹ ਹੈ
ਉਹ ਆਲੇ ਦੁਆਲੇ ਵੇਖਦਾ ਰਿਹਾ, ਤੂੰ ਉਹਨੂੰ ਹੀ ਵੇਖਦਾ ਰਿਹਾ, ਤੈਨੂੰ ਤਾਂ ਹੀ ਪਤਾ ਵੀ ਸਾਰੇ ਦੀਵਾਨ 'ਚ ਵੇਖਦਾ ਰਿਹਾ, ਤੇਰਾ ਕਿਹੜਾ ਧਿਆਨ ਚੱਜ ਅੱਜ ਕਿਸੇ ਸਹੀ ਪਾਸੇ ਲੱਗਿਆ, ਤੂੰ ਵੀ ਤੇ ਉਹਨੂੰ ਹੀ ਵੇਖਦਾ ਰਿਹਾ। ਅਸੀਂ ਏਦਾਂ ਹੀ ਕਰਦੇ ਰਹਿੰਦੇ ਹਾਂ। ਪ੍ਰਬੰਧਕ ਕੀ ਕਰਦੇ ਨੇ, ਗ੍ਰੰਥੀ ਕੀ ਕਰਦੇ ਨੇ, ਢਾਡੀ ਕੀ ਕਰਦੇ ਨੇ, ਰਾਗੀ ਕੀ ਕਰਦੇ ਨੇ, ਇਹ ਕੁਝ ਵੇਖਦੇ ਹਾਂ। ਇਹ ਡਿਸਕਸ਼ਨ ਸਾਡੇ ਘਰਾਂ 'ਚ ਚੱਲਦੀ ਰਹਿੰਦੀ ਹੈ। ਸਭ ਤੋਂ ਵੱਡੀ ਖਤਰਨਾਕ ਗੱਲ ਇਹ ਹੈ, ਸਾਡੇ ਘਰਾਂ ਦੇ ਵਿੱਚ ਗੁਰਦੁਆਰਿਆਂ ਦੀ ਜਿਹੜੀ ਪੋਲੀਟਿਕਸ ਹੁੰਦੀ ਹੈ ਉਹਦੀ ਡਿਸਕਸ਼ਨ ਕਰਨੀ। ਪਰਿਵਾਰਾਂ 'ਚ ਬਹਿ ਕੇ ਸਾਨੂੰ ਨਹੀਂ ਲੱਗਦਾ ਪਤਾ, ਵੱਡੇ ਵੱਡੇ ਸੋਫਿਆਂ 'ਤੇ ਬਹਿ ਕੇ ਅਸੀਂ ਉੱਥੇ ਗੁਰਦੁਆਰਿਆਂ ਦੀ ਜਿਹੜੀ ਪੋਲੀਟਿਕਸ ਚੱਲਦੀ ਹੈ ਉਹਦੇ ਸੰਬੰਧ ਵਿੱਚ ਗੱਲਾਂ ਕਰਦੇ ਹਾਂ। ਨਿੱਕੇ ਨਿੱਕੇ ਬੱਚੇ ਕੋਲ ਬਹਿ ਕੇ ਸੁਣਦੇ ਨੇ, ਗੁਰਦੁਆਰੇ 'ਚ ਆਹ ਹੋਇਆ, ਫਲਾਣਾ ਖਾ ਗਿਆ, ਫਲਾਣਾ ਇੱਦਾਂ ਕਰਦਾ, ਫਲਾਣਾ ਇੱਦਾਂ ਕਰਦਾ। ਨਿੱਕੇ ਨਿੱਕੇ ਨਿਆਣਿਆਂ ਦਾ ਭਰੋਸਾ ਗੁਰਦੁਆਰਿਆਂ ਤੋਂ ਅਸੀਂ ਆਪ ਹੀ ਦੂਰ ਕਰ ਦਿੰਦੇ ਹਾਂ। ਜਦੋਂ ਉਹਨਾਂ ਨੂੰ ਕਹਿੰਦੇ ਹਾਂ ਗੁਰਦੁਆਰੇ ਚੱਲੋ, ਉਹ ਕਹਿੰਦੇ ਆ ਆਪ ਹੀ ਤੇ ਦੱਸਦੇ ਹਾਂ ਵੀ ਉੱਥੇ ਆਹ ਹੁੰਦਾ, ਉੱਥੇ ਆਹ ਹੁੰਦਾ, ਆਪੇ ਹੀ ਤੇ ਤੁਸੀਂ ਗੱਲਾਂ ਕਰਦੇ ਸੀ। ਇੱਥੇ ਘਰਾਂ 'ਚ ਬਹਿ ਕੇ ਗੁਰਦੁਆਰਿਆਂ ਦੇ ਸਿਸਟਮ ਦੇ ਵਿੱਚ ਪ੍ਰੋਬਲਮਾਂ ਹੁੰਦੀਆਂ ਨੇ, ਸਾਰੇ ਕਿਤੇ ਹੀ ਹੁੰਦੀਆਂ ਨੇ, ਇਹ ਖਤਮ ਨਹੀਂ ਹੋਣੀਆਂ। ਇਹ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਵੇਖ ਲਓ ਕਿੰਨੇ ਝਗੜੇ ਚੱਲੇ ਆ, ਕਿੰਨੀਆਂ ਲੜਾਈਆਂ ਚੱਲੀਆਂ। ਅਸੀਂ ਪੰਜਾਬੀ ਹਾਂ, ਉਹ ਰਹਿਣਾ ਤੇ ਪੰਜਾਬੀ ਹੋਈ ਹੈ, ਭਾਵੇਂ ਗੁਰਦੁਆਰੇ ਆ ਜਾਓ, ਭਾਵੇਂ ਜਿੱਥੇ ਮਰਜ਼ੀ ਜਾਓ, ਝਗੜੇ ਮਾੜੇ ਮੋਟੇ ਚੱਲਦੇ ਰਹਿਣਗੇ। ਬੱਚਿਆਂ ਦੇ ਵਿੱਚ ਪੋਜ਼ਿਟਿਵ ਗੱਲ ਕਰਨੀ ਹੁੰਦੀ ਹੈ, ਬੱਚਿਆਂ 'ਚ ਗੁਰੂ ਦੀ ਗੱਲ ਕਰਨੀ ਹੁੰਦੀ ਹੈ। ਕੋਈ ਦੁੱਖ ਸੁੱਖ ਗੁਰਦੁਆਰਿਆਂ ਦਾ ਹੈਗਾ, ਇਕੱਲੇ ਬਹਿ ਕੇ ਕਰ ਲਓ। ਬੱਚਿਆਂ ਦੇ ਵਿੱਚ ਜਿਹੜੀ ਵੀ ਡਿਸਕਸ਼ਨ ਕਰੋ ਉਹ ਗੁਰੂ ਸਾਹਿਬ ਦੇ ਪਿਆਰ ਦੀ ਡਿਸਕਸ਼ਨ ਕਰੋ। ਨਿਆਣਿਆਂ ਦੇ ਵਿੱਚ ਚੰਗੀ ਗੱਲ ਜਾਵੇ ਵੀ ਗੁਰਦੁਆਰਾ ਜਿਹੜਾ ਹੈ ਉਹ ਸਾਡੇ ਲਈ ਜ਼ਰੂਰੀ ਕਿਉਂ ਹੈ, ਆਪਾਂ ਇਕੱਠੇ ਕਿਉਂ ਬਹਿਣਾ ਹੈ, ਸਾਡੇ ਲਈ ਗੁਰਦੁਆਰੇ ਕਿਉਂ ਜਾਣਾ, ਸੇਵਾ ਕਿਵੇਂ ਕਰੀਦੀ ਹੈ, ਚੱਲ ਬੇਟਾ ਚੱਲ ਆਪਾਂ ਥਾਲੀਆਂ ਵਰਤਾਈਏ, ਚੱਲ ਪੁੱਤ ਆਪਾਂ ਦਾਲ ਵਰਤਾਈਏ, ਚਲੋ ਆਪਾਂ ਸਬਜ਼ੀ ਕੱਟੀਏ। ਨਿਆਣਿਆਂ ਨੂੰ ਉਹ ਚੀਜ਼ਾਂ ਸਿਖਾਉਣੀਆਂ ਨੇ। ਜਿਹੜੀ ਕੋਈ ਪੋਲੀਟਿਕਸ ਦੀ ਗੱਲ ਹੈਗੀ ਉਹ ਕਮਰੇ 'ਚ ਬਹਿ ਕੇ ਇਕੱਲੇ ਬਹਿ ਕੇ ਕਰੋ, ਨਿਆਣਿਆਂ ਸਾਹਮਣੇ ਕਦੇ ਡਿਸਕਸ਼ਨ ਨਾ ਕਰੋ। ਗੁਰਦੁਆਰਿਆਂ 'ਚ ਕੀ ਹੁੰਦਾ ਹੈ, ਉਹ ਬੱਚੇ ਸਾਡੇ ਉਵੇਂ ਜਿਵੇਂ ਹੀ ਆਪਣੇ ਅੰਦਰ ਲੈ ਜਾਂਦੇ ਨੇ। ਬਹੁਤ ਕੁਝ ਚੰਗਾ ਹੁੰਦਾ, ਮਾੜਾ ਮੋਟਾ ਮਾੜਾ ਵੀ ਹੁੰਦਾ, ਪਰ ਅਸੀਂ ਉਹ ਗੱਲਾਂ ਜਿਹੜੀਆਂ ਘਰਾਂ 'ਚ ਕਰਦੇ ਹਾਂ। ਸੋ ਇਸ ਕਰਕੇ ਸਾਡੇ ਨਿੱਕੇ ਨਿੱਕੇ ਬੱਚੇ ਸਾਡੇ ਵੱਲ ਵੇਖ ਕੇ ਸਿੱਖਦੇ ਆ, ਅਸੀਂ ਕਿਵੇਂ ਗੁਰਦੁਆਰੇ ਬੈਠਦੇ ਹਾਂ, ਅਸੀਂ ਕਿਵੇਂ ਕੀਰਤਨ ਸੁਣਦੇ ਹਾਂ। ਅਸੀਂ ਅੱਖਾਂ ਬੰਦ ਕਰਕੇ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ, ਬੱਚਾ ਤੁਹਾਡਾ ਬੈਠੇਗਾ ਇੱਥੇ ਮੱਥਾ ਟੇਕਿਓ। ਜਦੋਂ ਤੁਸੀਂ ਮੱਥਾ ਟੇਕਦੇ ਹੈ ਬੱਚਾ ਆਪੇ ਹੀ ਵੇਖ ਵੇਖ ਕੇ ਕਾਪੀ ਕਰਨ ਲੱਗ ਜਾਂਦਾ। ਤੁਸੀਂ ਚੌਂਕੜਾ ਮਾਰ ਕੇ ਬੈਠੋਗੇ ਉਹ ਵੀ ਬਹਿ ਜਾਏਗਾ, ਤੁਸੀਂ ਸੇਵਾ ਕਰੋਗੇ ਉਹ ਵੀ ਕਰੇਗਾ। ਅਸੀਂ ਪੋਜ਼ਿਟਿਵ ਵੇਖਣਾ ਹੈ। ਸਾਡਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਨਾਲ ਹੈ, ਕਿਹੜਾ ਜੋੜੀ ਵਾਲਾ ਕਿੱਥੋਂ ਆਇਆ, ਕਿੱਧਰੋਂ ਆਇਆ, ਕਿੱਧਰ ਗਿਆ, ਸਾਨੂੰ ਕੀ ਲੈਣ ਦੇਣਾ ਹੈ। ਅਗਲੇ ਨੂੰ $200 ਬਣਿਆ ਨਹੀਂ ਬਣਿਆ, 2 ਸਾਲ ਰਿਹਾ, ਸਾਲ ਰਿਹਾ, ਸਾਡਾ ਮਸਲਾ ਤੇ ਗੁਰੂ ਨਾਲ ਹੈ, ਸਾਡਾ ਪਿਆਰ ਤੇ ਗੁਰੂ ਗ੍ਰੰਥ ਸਾਹਿਬ ਨਾਲ ਹੈ। ਇੰਨੇ ਅਸੀਂ ਵਿਹਲੇ ਕਿਉਂ ਹਾਂ, ਸਾਡੇ ਕੋਲ ਇੰਨੀ ਵਿਹਲ ਕਿਉਂ ਹੈ ਵੀ ਫਲਾਣਾ ਕੀ ਕਰਦਾ। ਥੋੜ੍ਹਾ ਜਿਹਾ ਟਾਈਮ ਹੈ, ਗੁਰਦੁਆਰੇ ਆਏ ਹਾਂ, ਇੱਥੇ ਰਿਸ਼ਤਾ ਹੈ ਮੇਰਾ ਮੇਰੇ ਗੁਰੂ ਗ੍ਰੰਥ ਸਾਹਿਬ ਨਾਲ, ਮੈਂ ਥੋੜ੍ਹਾ ਜਿਹਾ ਤੇ ਟਾਈਮ ਹੈ ਮੇਰੇ ਕੋਲ, ਮੈਂ ਗੁਰਦੁਆਰੇ ਆਇਆ, ਮੇਰਾ ਸੰਬੰਧ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਹੈ। ਉਹਨਾਂ ਦੀ ਕੋਈ ਗੱਲ ਕਰ ਰਿਹਾ, ਅਸੀਂ ਸੁਣ ਰਹੇ ਹਾਂ, ਪਿਆਰ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਵੇ, ਸਾਡਾ ਧਿਆਨ ਹੀ ਇੱਧਰ ਹੋਣਾ ਚਾਹੀਦਾ, ਸਾਰੇ ਦਾ ਸਾਰਾ ਫੋਕਸ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ। ਇੱਧਰ ਉੱਧਰ ਦਾ ਛੱਡ ਦਿਓ ਸਾਰਾ, ਫਿਰ ਗੱਲ ਬਣਦੀ ਹੈ। ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੂੰ ਬਾਲਾ ਪ੍ਰੀਤਮ ਜੀ ਨੇ ਨਿੱਕਿਆਂ ਜਿਹਾ ਨੇ ਵੇਖਿਆ, ਇਹ ਕਿਵੇਂ ਜਾ ਕੇ ਕਹਿੰਦੇ ਨੇ ਮੇਰਾ ਬੈੱਡ ਨਾ ਲਾਓ, ਮੈਂ ਤੇ ਥੱਲੇ ਹੀ। ਜਿੱਥੇ ਜਿੱਥੇ ਗਏ, ਡੇਰਾ ਸਾਹਿਬ ਗਏ, ਅੰਮ੍ਰਿਤਸਰ ਗਏ, ਤਰਨ ਤਾਰਨ ਸਾਹਿਬ ਗਏ, ਜਿੱਥੇ ਜਿੱਥੇ ਗਏ ਗੁਰੂ ਹਰਿ ਸਾਹਿਬ ਜੀ ਨੇ ਆਸਣ ਹੀ ਨਹੀਂ ਲਾਇਆ, ਕਹਿੰਦੇ ਥੱਲੇ ਚਾਦਰ ਵਿਛਾ ਦਿਓ, ਮੈਂ ਵੱਡਿਆਂ ਦਾ ਸਤਿਕਾਰ ਕਰਨਾ। ਇਹ ਸਾਰਾ ਕੁਝ ਵੇਖਿਆ, ਛੋਟੀ ਉਮਰ ਦੇ ਵਿੱਚ ਗੁਰਗੱਦੀ ਮਿਲੀ ਤੇ ਮਹਾਰਾਜ ਜਾਣ ਲੱਗੇ ਕਹਿ ਕੇ ਗਏ ਸੀ, ਔਰੰਗਜ਼ੇਬ ਦੇ ਮੱਥੇ ਨਾਲ ਲੱਗੀ, ਸਾਰੇ ਫਰਜ਼ ਦੱਸੇ, ਇੱਦਾਂ ਇੱਦਾਂ ਸਾਰਾ ਨਿਭਾਉਣਾ ਹੈ। ਗੁਰੂ ਹਰਿ ਸੱਚੇ ਪਾਤਸ਼ਾਹ ਬਹੁਤ ਛੋਟੀ ਉਮਰ ਦੇ ਵਿੱਚ ਸੱਚਖੰਡ ਚਲੇ ਗਏ ਸੀ ਤੇ ਬਹੁਤ ਬਹੁਤ ਛੋਟੀ ਆਯੂ ਸੀ ਗੁਰੂ ਹਰਿਕ੍ਰਿਸ਼ਨ ਜੀ ਦੀ ਜਦੋਂ ਇਹ ਗੁਰਗੱਦੀ ਤੇ ਬੈਠੇ। ਫਿਰ ਆਪ ਸਾਰੇ ਜਾਣਦੇ ਹੀ ਹੋ ਕਿ ਰਾਮ ਰਾਏ ਔਰੰਗਜ਼ੇਬ ਬਾਦਸ਼ਾਹ ਦੇ ਕੰਨ ਭਰਦਾ ਰਿਹਾ, ਗੁਰਗੱਦੀ ਦਾ ਹੱਕ ਤੇ ਮੇਰਾ ਸੀ, ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਹੈ, ਮੈਂ ਵੱਡਾ ਤੇ ਬਾਦਸ਼ਾਹ ਦੇ ਨੇੜੇ ਹੋ ਗਿਆ ਵੱਡਾ ਭਰਾ, ਹੁਣ ਉਹ ਸਰਕਾਰੀ ਤਾਕਤ ਦੇ ਨਾਲ ਗੁਰਗੱਦੀ ਲੈਣੀ ਚਾਹੁੰਦਾ ਹੈ। ਗੁਰਗੱਦੀਆਂ ਸੇਵਾ ਇਹ ਤਾਕਤ ਨਾਲ ਨਹੀਂ ਮਿਲਦੀਆਂ, ਇਹ ਤੇ ਬਖਸ਼ਿਸ਼ ਹੈ, ਇਹ ਤੇ ਕਿਰਪਾ ਹੈ,
ਇਦਾਂ ਥੋੜਾ ਮਿਲਦੀਆਂ ਪਾਵਰ ਨਾਲ, ਤਾਕਤ ਨਾਲ, ਇਹ ਚੀਜ਼ਾਂ ਤਾਕਤ ਨਾਲ ਨਹੀਂ, ਧੱਕੇ ਨਾਲ ਨਹੀਂ ਮਿਲਦੀਆਂ। ਉਹ ਧੱਕੇ ਨਾਲ ਹਥਿਆਉਣਾ ਚਾਹੁੰਦਾ ਵੀ ਗੁਰਗੱਦੀ ਮੈਨੂੰ ਮਿਲੇ। ਉਹਨੇ ਔਰੰਗਜ਼ੇਬ ਬਾਦਸ਼ਾਹ ਦੇ ਕੰਨ ਭਰੇ, ਬਾਦਸ਼ਾਹ ਸਲਾਮਤ, ਮੇਰਾ ਛੋਟਾ ਭਰਾ ਯੋਗ ਨਹੀਂ, ਨਿੱਕਾ ਜਿਹਾ, ਉਹਨੂੰ ਗੱਦੀ ਦਾ ਕੀ ਪਤਾ, ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਉਹਨੇ ਰੌਲਾ ਪਾਇਆ ਬਾਦਸ਼ਾਹ ਦੇ ਕੰਨ ਭਰਨ ਤੋਂ ਬਾਅਦ ਬਾਦਸ਼ਾਹ ਨੇ ਫਰਮਾਨ ਜਾਰੀ ਕਰਤਾ, ਹਰਿਕ੍ਰਿਸ਼ਨ ਸਾਡੇ ਸਾਹਮਣੇ ਪੇਸ਼ ਹੋਵੇ। ਧੰਨ ਗੁਰੂ ਹਰਿਕ੍ਰਿਸ਼ਨ ਜੀ ਨੂੰ ਲੱਗਿਆ ਪਤਾ, ਸੰਮਣ ਪਹੁੰਚੇ, ਉਹ ਕਹਿੰਦੇ ਮੈਂ ਨਹੀਂ ਜਾਣਾ, ਮੇਰੇ ਪਿਤਾ ਜੀ ਕਹਿ ਕੇ ਗਏ ਨੇ, ਉਹਦੇ ਮੱਥੇ ਨਹੀਂ ਲੱਗਣਾ, ਮੈਂ ਨਹੀਂ ਜਾਣਾ। ਬੜੀ ਦ੍ਰਿੜਤਾ ਦੇ ਨਾਲ ਜਵਾਬ ਦਿੱਤਾ ਕਿ ਮੈਂ ਔਰੰਗਜ਼ੇਬ ਨੂੰ ਨਹੀਂ ਮਿਲਣਾ। ਬੜਾ ਜਦੋਂ ਦ੍ਰਿੜਤਾ ਨਾਲ ਜਵਾਬ ਦਿੱਤਾ, ਬਾਦਸ਼ਾਹ ਨਾਰਾਜ਼ ਹੋ ਗਿਆ, ਫਿਰ ਫਰਮਾਨ ਭੇਜਿਆ, ਫਿਰ ਹੁਕਮ ਆਇਆ ਨਹੀਂ ਗਏ, ਤੀਜੀ ਵਾਰੀ ਫਿਰ ਆਇਆ, ਫਿਰ ਰਾਜਾ ਜੈ ਸਿੰਘ ਨੇ ਵਿਚੋਲਾ ਬਣਿਆ। ਉਹ ਕਹਿੰਦਾ ਬਾਦਸ਼ਾਹ ਸਲਾਮਤ, ਏਦਾਂ ਦੀ ਗੱਲ ਨਹੀਂ, ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਗੁਰਗੱਦੀ ਦੇ ਕੇ ਗਏ ਹੈ ਤੇ ਸਾਰੀਆਂ ਸੰਗਤਾਂ ਨੇ ਗੁਰੂ ਹਰਿ ਰਾਏ ਜੀ ਦੀ ਮੰਨਣੀ ਹੈ। ਮਸੰਦਾਂ ਦੇ ਰਾਹੀਂ ਬੜਾ ਜ਼ੋਰ ਲਾਇਆ, ਰਾਮ ਰਾਏ ਨੇ ਵੀ ਪ੍ਰਚਾਰ ਕਰਾਂ ਵੀ ਗੱਦੀ ਮੇਰੀ, ਗੱਦੀ ਮੇਰੀ, ਕਹਿੰਦੇ ਕੋਈ ਨਹੀਂ ਮੰਨਦਾ। ਸੰਗਤ ਨੇ ਭਜਾ ਤੇ ਸਾਰੇ, ਮਸੰਦ ਕਹਿੰਦੇ ਮੱਥਾ ਟੇਕਾਂਗੇ ਗੁਰੂ ਹਰਿਕ੍ਰਿਸ਼ਨ ਜੀ ਨੂੰ, ਰਾਮ ਰਾਏ ਨੂੰ ਨਹੀਂ ਟੇਕਣਾ, ਰਾਮ ਰਾਏ ਦੇ ਮੱਥੇ ਵੀ ਨਹੀਂ ਲੱਗਣਾ ਅਸੀਂ। ਇਸ ਕਰਕੇ ਬਾਦਸ਼ਾਹ ਰਾਜਾ ਜੈ ਸਿੰਘ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਇਹ ਤੁਸੀਂ ਕਿਰਪਾ ਕਰੋ, ਇੱਦਾਂ ਨਾ ਕਰੋ, ਮੈਨੂੰ ਬੁਲਾ ਲੈਣ ਦਿਓ, ਮੈਂ ਵਿਚੋਲਾ ਬਣ ਕੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਲੈ ਆਉਂਦਾ। ਕਿਵੇਂ ਲਿਆਏਗਾ? ਕਹਿੰਦਾ ਮੈਂ ਕਹਾਂਗਾ, ਮੈਂ ਬੰਗਲਾ ਬਣਾਇਆ ਨਵਾਂ, ਉਹਦੇ 'ਚ ਚਰਨ ਪਾ, ਮੈਂ ਬੇਨਤੀ ਕਰਕੇ ਚਰਨ ਪਵਾਉਣ ਵਾਸਤੇ ਲੈ ਕੇ ਆਵਾਂਗਾ। ਜਦੋਂ ਆਉਣਗੇ, ਸੰਗਤ ਨੂੰ ਦਰਸ਼ਨ ਦੇਣਗੇ, ਇੱਥੇ ਰਹਿਣਗੇ, ਹੌਲੀ ਹੌਲੀ ਤੁਹਾਡੇ ਨਾਲ ਮੁਲਾਕਾਤ ਵੀ ਕਰਾ ਦਿਆਂਗੇ। ਮੈਂ ਜਾਵਾਂਗਾ, ਮੈਂ ਬੇਨਤੀ ਕਰਾਂਗਾ, ਇੱਦਾਂ ਨਹੀਂ ਉਹਨਾਂ ਨੇ ਆਉਣਾ। ਰੋਹਬ ਨਾਲ ਲਿਆਉਣ ਦੀ ਕੋਸ਼ਿਸ਼ ਕਰੋਗੇ ਤੇ ਗੁਰੂ ਹਰਿਕ੍ਰਿਸ਼ਨ ਜੀ ਕਦੇ ਨਹੀਂ ਆਉਣਗੇ। ਰਾਜਾ ਜੈ ਸਿੰਘ ਫਿਰ ਵਿਚੋਲਾ ਬਣਿਆ, ਇਹ ਪਹੁੰਚਿਆ ਗੁਰੂ ਹਰਿਕ੍ਰਿਸ਼ਨ ਜੀ ਤੱਕ। ਪਾਤਸ਼ਾਹ ਦਿੱਲੀ ਦੀ ਸੰਗਤ ਆਪ ਜੀ ਦੇ ਦਰਸ਼ਨਾਂ ਨੂੰ ਤਰਸਦੀ ਹੈ, ਆਪ ਜੀ ਦਿੱਲੀ ਦਰਸ਼ਨ ਦਿਓ। ਮਹਾਰਾਜ ਕਹਿੰਦੇ ਮੈਂ ਔਰੰਗਜ਼ੇਬ ਦੇ ਤੇ ਮੱਥੇ ਨਹੀਂ ਲੱਗਣਾ। ਕਹਿੰਦੇ ਨਾ ਲੱਗਿਓ ਪਾਤਸ਼ਾਹ, ਸੰਗਤ ਨੂੰ ਤੇ ਦਰਸ਼ਨ ਦਿਓ, ਮੇਰੇ ਘਰ ਤੇ ਚਰਨ ਪਾਓ, ਮੈਨੂੰ ਤੁਹਾਡੀ ਲੋੜ ਹੈ, ਆਪ ਜੀ ਚੱਲੋ। ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਦਿੱਲੀ ਦੀਆਂ ਸੰਗਤਾਂ ਕਰਕੇ ਤੇ ਰਾਜਾ ਜੈ ਸਿੰਘ ਦੇ ਕਹਿਣ ਕਰਕੇ ਗੁਰੂ ਹਰਿਕ੍ਰਿਸ਼ਨ ਜੀ ਫਿਰ ਦਿੱਲੀ ਲਈ ਰਵਾਨਾ ਹੁੰਦੇ ਹੈ। ਫਿਰ ਆਪ ਜੀ ਨੂੰ ਪਤਾ ਪੰਜੋਖਰਾ ਸਾਹਿਬ ਤੋਂ ਹੁੰਦੇ ਹੋਏ ਪਾਤਸ਼ਾਹ, ਜਿੱਥੇ ਗੂੰਗੇ ਤੋਂ ਗੀਤਾ ਦੇ ਅਰਥ ਕਰਾਉਣ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਉੱਥੋਂ ਗਰੀਬ ਨਿਵਾਜ ਚੱਲਦੇ ਚੱਲਦੇ ਪਹੁੰਚਦੇ ਨੇ ਦਿੱਲੀ। ਬੰਗਲਾ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਰਾਜੇ ਜੈ ਸਿੰਘ ਦਾ ਬੰਗਲਾ ਹੈ ਤੇ ਬੰਗਲੇ ਦੇ ਵਿੱਚ ਮਹਾਰਾਜ ਦਾ ਨਿਵਾਸ ਕਰਾਇਆ। ਉੱਥੇ ਗਰੀਬ ਨਿਵਾਜ ਬਿਰਾਜਮਾਨ ਹੋਏ, ਦੀਵਾਨ ਲੱਗਣ ਲੱਗ ਪਿਆ। ਰੋਜ਼ ਅੰਮ੍ਰਿਤ ਵੇਲੇ ਪਾਤਸ਼ਾਹ ਆਉਂਦੇ, ਦਰਬਾਰ ਸਜਦਾ, ਰਾਗੀ ਕੀਰਤਨੀਏ ਕੀਰਤਨ ਕਰਦੇ, ਸਾਰੀ ਸੰਗਤ ਨੂੰ ਦਰਸ਼ਨ ਪਾਤਸ਼ਾਹ ਦਿੰਦੇ। ਬਹੁਤ ਸੰਗਤਾਂ ਦੂਰੋਂ ਨੇੜਿਓਂ ਆ ਕੇ ਦਰਸ਼ਨ ਕਰਦੀਆਂ, ਜਿਹੜੇ ਜਿਹੜੇ ਉੱਤੇ ਜਿਹੜੇ ਜਿਹੜਾ ਵੀ ਬਚਨ ਕਰਨਾ ਉਹ ਨਿਹਾਲ ਹੋ ਜਾਣਾ, ਬਚਨ ਪੂਰਾ ਹੋਣਾ। ਮਹਾਰਾਜ ਨੇ ਮੇਰੇ ਤੇ ਆਹ ਕਿਰਪਾ ਕਰਤੀ, ਦੂਜਾ ਆਖੇ ਮੇਰੇ ਤੇ ਆਹ ਕਿਰਪਾ ਕਰਤੀ, ਤੀਜਾ ਆਖੇ ਮੇਰੇ ਤੇ ਮਹਾਰਾਜ ਨੇ ਆਹ ਕਿਰਪਾ ਕਰਤੀ। ਔਰੰਗਜ਼ੇਬ ਤੱਕ ਵੀ ਗੱਲਾਂ ਪਹੁੰਚ ਗਈਆਂ, ਮਹਾਰਾਜ ਗੁਰੂ ਨਾਨਕ ਦੇ ਘਰ ਦੇ ਮਾਲਕ ਨੇ, ਉਹੀ ਰੂਪ ਸਰੂਪ ਹੈ, ਜਿਹੜਾ ਜਿਹੜਾ ਜਾਂਦਾ, ਜਿਹੜਾ ਜਿਹੜਾ ਦੁੱਖੜਾ ਸੁਣਾਉਂਦਾ, ਹਰ ਇੱਕ ਦੀ ਇੱਛਾ ਪੂਰੀ ਕਰਦੇ ਹੈ ਤੇ ਇਹ ਅਸਲੀ ਮਾਲਕ ਨੇ ਗੁਰਗੱਦੀ ਦੇ। ਕਈ ਵਾਰੀ ਔਰੰਗਜ਼ੇਬ ਨੇ ਮਿਲਣ ਦਾ ਟਾਈਮ ਮੰਗਿਆ ਪਾਤਸ਼ਾਹ ਤੋਂ, ਪਰ ਗੁਰੂ ਹਰਿਕ੍ਰਿਸ਼ਨ ਜੀ ਮਨਾ ਕਰਦੇ ਰਹੇ, ਨਹੀਂ ਦਰਸ਼ਨ ਦਿੱਤੇ। ਆਖਿਰਕਾਰ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲੀ। ਫਿਰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਦਿੱਲੀ ਦੀ ਸੰਗਤ ਤੜਫਦੀ ਵੇਖ ਕੇ, ਦਿੱਲੀ ਦੇ ਲੋਕਾਂ ਦਾ ਹਾਲ ਵੇਖ ਕੇ, ਜਿਵੇਂ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਰੋਗੀਆਂ ਤੋਂ ਲੋਕ ਦੂਰ ਭੱਜਦੇ ਹੈ, ਆਪਣੇ ਵੀ ਸਾਥ ਛੱਡ ਜਾਂਦੇ ਹੈ, ਪਰ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨਾ ਪਰਵਾਹ ਕਰਦਿਆਂ ਹੋਇਆਂ, ਕਈਆਂ ਨੇ ਰੋਕਿਆ ਮਹਾਰਾਜ ਬਿਮਾਰੀ ਇਹ ਭੈੜੀ ਹੈ, ਤੁਹਾਡੇ ਉੱਤੇ ਨਾ ਕਿਤੇ ਆ ਜਾਏ। ਮਹਾਰਾਜ ਨੇ ਪਰਵਾਹ ਨਹੀਂ ਕੀਤੀ, ਕਹਿੰਦੇ ਨਹੀਂ ਭਾਈ ਅਸੀਂ ਜਾਣਾ ਹੈ। ਕੱਲੇ ਕੱਲੇ ਕੋਲ ਗਏ, ਕੱਲੇ ਕੱਲੇ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਜਿਹੜੀ ਬਿਮਾਰੀ ਦਿੱਲੀ 'ਚ ਫੈਲੀ ਸੀ ਚੇਚਕ ਦੀ,
ਉਹ ਲੋਕਾਂ ਦਾ ਰੋਗ ਹਟਾਉਂਦੇ ਹਟਾਉਂਦੇ ਪਾਤਸ਼ਾਹ ਨੇ ਉਹ ਰੋਗ ਆਪਣੇ 'ਤੇ ਲਿਆ, ਸਰੀਰ ਨੂੰ ਚੇਚਕ ਆਈ, ਬਹਾਨਾ ਬਣਿਆ, ਅਤੇ ਜਦੋਂ ਉਹ ਜਾਣ ਲੱਗੇ ਪਾਤਸ਼ਾਹ ਥੋੜ੍ਹਾ ਸਰੀਰ ਢਿੱਲਾ ਹੋਣ ਲੱਗ ਪਿਆ, ਹੋਰ ਆਵਾਜ਼ ਮੱਧਮ ਹੋ ਗਈ। ਫਿਰ ਪੁੱਛਿਆ ਗਿਆ, ਪਾਤਸ਼ਾਹ ਆਪ ਜੀ 'ਤੇ ਜਾ ਰਹੇ ਹੋ ਅਤੇ ਸਾਨੂੰ ਲੜ ਕਿਤੇ ਲਾ ਕੇ ਚੱਲਿਓ, ਅਜੇ 8 ਸਾਲ ਦੇ ਹੋਏ ਨਹੀਂ, 3 ਮਹੀਨੇ ਉਮਰ ਘੱਟ ਸੀ ਅਜੇ। ਫਿਰ ਜਾਣ ਲੱਗਿਆਂ ਜਿਹੜਾ ਜ਼ਿੰਦਗੀ ਦਾ ਪਾਤਸ਼ਾਹ ਦਾ ਕਿੰਨੇ ਫੈਸਲੇ ਹੁੰਦੇ, ਵੀ ਆਹ ਬੜਾ ਵਧੀਆ ਫੈਸਲਾ, ਆਹ ਬੜਾ ਵਧੀਆ ਫੈਸਲਾ, ਅਤੇ ਸਾਡੇ ਗੁਰੂਆਂ ਦੇ ਸਭ ਤੋਂ ਵਧੀਆ ਫੈਸਲੇ ਇਹ ਰਹੇ, ਆਪਣੇ ਤੋਂ ਬਾਅਦ ਜਿਹੜੇ ਚੋਣ ਕਰਕੇ ਦੇ ਕੇ ਜਾਂਦੇ ਰਹੇ ਵੀ ਇਹਨੂੰ ਬਾਂਹ ਫੜਾ ਕੇ ਚੱਲੇ ਹਾਂ। ਅਤੇ ਬਾਲਾ ਪ੍ਰੀਤਮ ਜੀ ਨੇ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਫਿਰ ਸਾਰੀ ਸੰਗਤ ਦੇ ਵਿੱਚ ਇਹ ਬਚਨ ਕੀਤਾ ਕਿ 9ਵੇਂ ਕੌਣ ਹੋਣਗੇ ਜੀ, ਲੜਕੇ ਦੇ ਲਾ ਚੱਲੇ ਹੋ? ਕਹਿੰਦੇ ਬਾਬਾ ਬਕਾਲੇ। ਬਾਬਾ ਜਿਹੜਾ, ਇਹ ਬਹੁਤ ਛੋਟ ਸ਼ਬਦ, ਬਹੁਤ ਥੋੜਾ ਸ਼ਬਦ ਆਖਿਆ ਕਿ ਜਿਹੜਾ 9ਵਾਂ ਗੁਰੂ ਨਾਨਕ ਹੋਵੇਗਾ ਉਹ ਬਕਾਲੇ ਦੀ ਧਰਤੀ 'ਤੇ ਪ੍ਰਗਟ ਹੋਵੇਗਾ। ਬਾਬਾ ਲੱਗਦੇ ਸੀ, ਦਾਦਾ ਜੀ ਲੱਗਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤੇ ਨੂੰ ਗੱਦੀ ਦਿੱਤੀ, ਗੁਰੂ ਹਰ ਰਾਏ ਸਾਹਿਬ ਜੀ ਨੂੰ, ਅਤੇ ਗੁਰੂ ਹਰਕ੍ਰਿਸ਼ਨ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਦਾਦਾ ਜੀ ਲੱਗਦੇ ਸੀ, ਪੋਤੇ ਨੇ ਆਪਣੇ ਦਾਦੇ ਨੂੰ ਗੁਰਗੱਦੀ ਦਿੱਤੀ। ਬਾਬਾ ਬਕਾਲੇ ਕਹਿ ਕੇ ਫਿਰ ਪਾਤਸ਼ਾਹ ਨੇ ਆਪਣੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ। ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ, ਉਹਨਾਂ ਦੀ ਬਾਬਤ ਹੀ ਜਦੋਂ ਨਾ ਰਾਮ ਰਾਏ ਕਹਿੰਦਾ ਸੀ ਮੈਂ ਗੁਰੂ ਹਾਂ, ਮੈਂ ਮਾਲਕ ਹਾਂ, ਇਹ ਭਾਵੇਂ 10ਵੇਂ ਪਾਤਸ਼ਾਹ ਦਾ ਬਚਨ ਮੰਨਿਆ ਜਾਂਦਾ ਕਿ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਤਿੱਥੇ ਸਭ ਦੁੱਖ ਜਾਏ, ਜਿਹੜਾ ਆਪਾਂ ਰੋਜ਼ ਅਰਦਾਸ 'ਚ ਪੜ੍ਹਦੇ ਹਾਂ। ਪਰ ਕਹਿੰਦੇ ਗੁਰੂ ਹਰ ਰਾਏ ਸਾਹਿਬ ਵੀ ਕਹਿ ਗਏ ਸੀ ਕਿ ਇਹ ਵੱਡਾ ਜਿਹੜਾ ਇਹਦੇ ਕੋਈ ਮੱਥੇ ਨਾ ਲੱਗੇ, ਨਾ ਵੱਡਾ ਰਾਮ ਰਾਏ ਮੇਰੇ ਮੱਥੇ ਲੱਗੇ ਅਤੇ ਨਾ ਮੇਰਾ ਕੋਈ ਸਿੱਖ ਰਾਮ ਰਾਏ ਦੇ ਮੱਥੇ ਲੱਗੇ। ਵੱਡੇ ਨੂੰ ਤਾਂ ਇੱਦਾਂ ਕਹਿਤਾ ਇਹਦੇ ਕੋਈ ਮੱਥੇ ਨਾ ਲੱਗੇ। ਕਹਿੰਦੇ ਜੀ ਛੋਟੇ ਬਾਰੇ ਕੀ ਵਿਚਾਰ ਹੈ? ਕਹਿੰਦੇ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਸਾਰੇ ਦੁੱਖ ਕੱਟੇ ਜਾਣਗੇ। ਜਿਹੜਾ ਗੁਰੂ ਹਰਕ੍ਰਿਸ਼ਨ ਜੀ ਦੇ ਲੜ ਲੱਗੇਗਾ, ਇਹਨਾਂ ਨੂੰ ਇਹਨਾਂ ਦੇ ਅੱਗੇ ਝੁਕੇਗਾ, ਇਹਨਾਂ ਦੇ ਅੱਗੇ ਨਮਸਕਾਰ ਕਰੇਗਾ। ਸੋ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ। ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਨਾਲ, ਬੜੀ ਸ਼ਰਧਾ ਨਾਲ ਸੰਗਤਾਂ ਮਨਾਉਂਦੀਆਂ ਹਨ, ਅਤੇ ਆਪਾਂ ਸਾਰੇ ਵੀ ਉਹਨਾਂ ਦੀ ਜ਼ਿੰਦਗੀ ਤੋਂ ਇਹ ਜ਼ਰੂਰ ਸਿੱਖੀਏ, ਦੁੱਖ ਦੇ ਸੁੱਖ ਦੇ ਵਿੱਚ ਕਿਸੇ ਨਾਲ ਖਲੋਈਏ ਨਾ ਖਲੋਈਏ, ਦੁੱਖ ਵਿੱਚ ਖਲੋਈਏ, ਵਿਪਤਾ ਪਈ ਦੇ ਉੱਤੇ ਕਿਸੇ ਦਾ ਸਾਥ ਦਈਏ। ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਚੇਂਜ ਲਿਆਈਏ, ਜੀਵਨ ਨੂੰ ਸੋਹਣਾ ਬਣਾਈਏ। ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਤਾਂ ਹੀ ਫਾਇਦਾ, ਸਾਡੀ ਜ਼ਿੰਦਗੀ ਵਿੱਚ ਵੀ ਮਾੜਾ ਮੋਟਾ ਚਾਨਣ ਆਵੇ। ਸੋ 3 ਦਿਨ ਦਾ ਪ੍ਰੋਗਰਾਮ ਰੱਖਿਆ, ਕੁਝ ਪਿਛਲੇ ਦਿਨਾਂ ਵਿੱਚ ਸਿਹਤ ਮੇਰੀ ਖਰਾਬ ਹੋਈ ਥੋੜ੍ਹੀ, ਕਾਫੀ ਹਫ਼ਤਾ ਹੀ ਮੇਰਾ ਲੰਘ ਗਿਆ ਅਤੇ ਬੜਾ ਡਾਊਨ ਫੀਲ ਕੀਤਾ। ਇੱਥੇ ਦਾ ਵੈਦਰ ਦਾ ਵੀ ਬੜਾ ਫਰਕ ਹੈ, ਮੈਂ ਸਰੀ ਵੱਲੋਂ ਆਇਆ ਸੀ, ਵਿੱਚ ਦੀ 2-3 ਦਿਨ ਮੈਂ ਫਿਰ ਪੋਰਟਲੈਂਡ ਚੱਲਿਆ ਗਿਆ, ਉੱਥੇ ਮੌਸਮ ਠੰਡਾ, ਇੱਥੇ ਫਿਰ ਇੱਕਦਮ ਗਰਮ। ਘਰਾਂ ਦਾ ਮਾਹੌਲ ਵੀ ਇੱਦਾਂ ਵੀ ਅੰਦਰ ਹਾਂ ਅਤੇ ਠੰਡ ਹੈ, ਇੱਕਦਮ ਬਾਹਰ ਜਾਓ ਅਤੇ ਗਰਮੀ। ਇੱਥੇ ਬਿਕਰਸਫੀਲਡ ਵੱਲ ਵੀ ਕਾਫੀ ਗਰਮ ਤੱਤਾ, ਠੰਡਾ ਹੋ ਗਿਆ। ਸੋ ਥੋੜ੍ਹਾ ਜਿਹਾ ਇੱਦਾਂ ਹੋਇਆ ਅਤੇ ਹੌਲੀ ਹੌਲੀ ਠੀਕ ਹੋ ਵੀ ਰਿਹਾ। ਬਾਕੀ ਅੱਜ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਮੈਂ ਜਸ ਗਾਇਆ, 1.25 ਘੰਟਾ ਮੈਂ ਉਹਨਾਂ ਦਾ ਗੁਣ ਗਾਏ ਹੈ, ਅਤੇ ਉਹ ਮਾਲਕ ਨੇ, ਮੈਨੂੰ ਪਤਾ ਉਹਨਾਂ ਨੇ ਕਿਰਪਾ ਕਰੀ ਦੇਣੀ ਹੈ। ਉਹਨਾਂ ਨੇ ਜਿੱਥੇ ਸਾਰਿਆਂ ਦੇ ਦੁੱਖ ਦੂਰ ਕਰਨੇ ਨੇ, ਸਾਡੇ ਸਰੀਰ ਵੀ ਮੇਰਾ ਪੂਰਾ ਕਾਇਮ ਕਰ ਦੇਣਾ। ਸੋ ਕੱਲ੍ਹ ਅਤੇ ਪਰਸੋਂ 2 ਦਿਨ ਆਪਾਂ ਦਰਸ਼ਨ ਕਰਨੇ ਨੇ। ਸੰਗਤਾਂ ਨੂੰ ਮੇਰੀ ਇਹ ਬੇਨਤੀ ਹੈ, ਕੱਲ੍ਹ ਦਾ ਦੀਵਾਨ ਤਾਂ ਇਸੇ ਤਰ੍ਹਾਂ ਲੱਗੇਗਾ, ਅੱਜ ਲੇਟ ਆਈ ਸੰਗਤ, ਕਾਫੀ ਥੋੜ੍ਹੇ ਜਿਹੇ ਸੀ ਜਦੋਂ ਮੈਂ ਆਇਆ ਸੀ, ਕੱਲ੍ਹ ਕਿਰਪਾ ਕਰਕੇ ਵੇਲੇ ਨਾਲ ਆਇਓ। 6:30 ਦਾ ਟਾਈਮ ਹੈ ਜਥੇ ਦਾ, 6:30-7 ਆਪਾਂ ਆ ਜਾਂਗੇ, 9 ਵਜੇ ਫਿਰ ਸਮਾਪਤੀ ਹੁੰਦੀ ਹੈ, ਰਾਈਟ ਟਾਈਮ 'ਤੇ ਭੋਗ ਪਾਵਾਂਗੇ, ਲੇਟ ਨਹੀਂ ਕਰਾਂਗੇ। ਫਿਰ ਐਤਵਾਰ ਦਾ ਦੀਵਾਨ 11:00 to 1:30 ਤੱਕ ਚੱਲਦਾ, 2 ਵੀ ਵੱਜ ਜਾਂਦੇ ਹੈ, ਆਪਾਂ ਉਸ ਹਿਸਾਬ ਨਾਲ ਐਤਵਾਰ ਨੂੰ ਹਾਜ਼ਰੀ ਭਰਾਂਗੇ। ਅਤੇ ਜਿਵੇਂ ਮੈਂ ਕਹੀਏ, ਪ੍ਰਬੰਧਕਾਂ ਦਾ ਜਿਹੜਾ ਇਹ ਸਥਾਨ ਬਣਾਇਆ ਹੈ ਨਾ, ਜਿਸ ਵੇਲੇ ਇਹਦੀ ਮਿਣਤੀ ਕੀਤੀ ਹੋਣੀ ਵੀ ਇੰਨਾ ਕੁ ਬਣਾਉਣਾ ਹੈ, ਅਤੇ ਬੜਾ ਉਹ ਚੰਗਾ ਹੀ ਸਮਾਂ ਹੋਣਾ ਹੈ, ਇੰਨਾ ਖੁੱਲ੍ਹਾ ਦਰਬਾਰ ਹੈ ਕਿ ਇਹਦੇ ਵਿੱਚ 10,000 ਤੋਂ ਵੀ ਵੱਧ ਸੰਗਤ ਇਕੱਠੀ ਬੈਠ ਸਕਦੀ, ਬਹੁਤ ਸੁੰਦਰ ਇਹ ਦਰਬਾਰ ਹੈ। ਅਤੇ ਅੱਜ ਵੀ ਮੈਨੂੰ ਵੀਰ ਪ੍ਰਬੰਧਕ ਦੱਸਦੇ ਸੀ, ਸਰਦਾਰ ਪ੍ਰੀਤਮ ਸਿੰਘ ਜੀ ਗਰੇਵਾਲ, ਜੋ ਇੱਥੇ ਮੇਨ ਪ੍ਰਬੰਧਕਾਂ ਵਿੱਚੋਂ ਹਨ, ਬਾਬ ਢਿੱਲੋ ਜੀ ਹਨ,
ਸਾਰੇ ਹੀ ਪ੍ਰਬੰਧਕ ਜਿੰਨੇ ਵੀ ਵੀਰ ਨੇ ਸਾਰੇ ਕਮੇਟੀ ਵਾਲੇ ਅਤੇ ਬੜਾ ਪਿਆਰ ਉਤਸ਼ਾਹ ਨਾਲ ਲੱਗੇ ਹੋਏ ਨੇ, ਚਾਹ ਵਾਲੇ ਨੇ, ਦੇਣ ਵਾਲੇ ਨੇ, ਕੁਝ ਖਾਣ ਵਾਲੇ ਨਹੀਂ, ਕਿਉਂਕਿ ਉਹਨਾਂ ਕੋਲ ਵਾਹਿਗੁਰੂ ਦਾ ਦਿੱਤਾ ਹੈ ਹੀ ਬਹੁਤ ਕੁਛ ਹੈ, ਮਾਲਕ ਦਾ ਦਿੱਤਾ ਪ੍ਰਬੰਧਕਾਂ ਨੂੰ ਬਹੁਤ ਕੁਛ ਹੈ, ਉਹਨਾਂ ਨੇ ਗੁਰਦੁਆਰੇ ਖਾਣਾ ਨਹੀਂ ਗੁਰਦੁਆਰੇ ਦੇਣਾ ਹੀ ਹੈ। ਕਈ ਥਾਵਾਂ ਦੇ ਉੱਤੇ ਬੰਦੇ ਇੱਦਾਂ ਦੇ ਹੁੰਦੇ ਹੈ ਕਿ ਉਹ ਗੁਰਦੁਆਰਿਆਂ ਦਾ ਇਕੱਠਾ ਕਰ ਕਰਕੇ ਘਰ ਨੂੰ ਢੋ ਲੈਂਦੇ ਹੈ, ਪਰ ਇਹ ਆਪਣੇ ਘਰ ਵੀ ਲਾਉਣ ਵਾਲੇ ਹੈ ਇੱਦਾਂ ਦੇ ਗੁਰਮੁਖ, ਆਪਣਿਆਂ 'ਤੇ ਕਰਜ਼ੇ ਲੈ ਲੈ ਕੇ ਲੋਨ ਕਰਾ ਕਰਾ ਕੇ ਗੁਰਦੁਆਰਿਆਂ ਦਾ ਕਰਦੇ ਰਹੇ ਨੇ, ਅੱਜ ਵੀ ਕਰ ਰਹੇ ਨੇ, ਅਤੇ ਬਾਹਰ ਹੌਲ ਬਣ ਰਹੇ ਨੇ ਦੋ ਹੇਠ ਉੱਤੇ। ਕਹਿੰਦੇ ਸੰਗਤ ਦੇ ਪ੍ਰੋਗਰਾਮ ਹੁੰਦੇ ਸੀ, ਕਈ ਵਾਰੀ ਦਿੱਕਤ ਹੁੰਦੀ ਸੀ ਵੀ ਪ੍ਰੋਗਰਾਮ ਕਰਨੇ, ਇੱਕ ਵੱਡਾ ਹੌਲ ਚਾਹੀਦੇ ਨੇ ਅਤੇ ਦੋ ਹੌਲ ਬਾਹਰ ਬਣਾ ਰਹੇ ਨੇ ਵੀ ਬੱਚਿਆਂ ਦਾ ਕੋਈ ਜਨਮ ਦਿਨ ਮਨਾਉਣਾ, ਕਿਸੇ ਨੇ ਕੋਈ ਦੁੱਖ ਸੁੱਖ ਆਪਣਾ ਕਰਨਾ ਹੈ, ਵੱਡਾ ਦਰਬਾਰ ਵੀ ਹੈ, ਬਾਹਰਲੇ ਦਰਬਾਰ ਵੀ ਦੋ ਬਣ ਰਹੇ ਹਨ, ਉਹਦੇ ਵਿੱਚ ਵੀ ਸੰਗਤ ਨੇ ਸਹਿਯੋਗ ਦੇਣਾ ਹੈ। ਤਿੰਨੇ ਦਿਨ ਜਿੰਨੀ ਵੀ ਕੀਰਤਨ ਭੇਟਾ ਜੋ ਵੀ ਹੋਏਗਾ ਅਸੀਂ ਸਾਰਾ ਇੱਥੇ ਹੀ ਛੱਡ ਜਾਣਾ ਹੈ। ਮੇਰੇ ਵੱਲੋਂ ਵੀ ਅਤੇ ਆਪ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਉਹ ਜਿਹੜੇ ਦਰਬਾਰ ਬਣਨੇ ਨੇ, ਮੈਂ ਤਾਂ ਪਤਾ ਨਹੀਂ ਉਹਨਾਂ ਵਿੱਚ ਕਦੇ ਬਹਿਣਾ ਹੈ ਕਿ ਨਹੀਂ ਬਹਿਣਾ, ਹਾਜ਼ਰੀ ਕਦੇ ਅਸੀਂ ਭਰਨੀ ਹੈ ਕਿ ਨਹੀਂ ਭਰਨੀ, ਪਰ ਤੁਸੀਂ ਤਾਂ ਬਹਿਣਾ ਹੀ ਬਹਿਣਾ, ਹਰੇਕ ਬੰਦੇ ਨੂੰ ਲੋੜ ਪੈਣੀ ਹੈ ਦਰਬਾਰ ਦੀ। ਜਿੰਨਾ ਇਹ ਸਥਾਨ ਫੈਲੇਗਾ ਵੱਡਾ ਹੋਏਗਾ, ਇਹ ਸਾਡੇ ਪੁੱਤ ਪੋਤੇ ਇਹਦਾ ਸੁੱਖ ਲੈਣਗੇ, ਆਨੰਦ ਲੈਣਗੇ, ਨਹੀਂ ਤਾਂ ਵਾਰੀ ਨਹੀਂ ਆਉਂਦੀ, ਦਰਬਾਰ ਬਿਜੀ ਇੰਨੇ ਰਹਿੰਦੇ ਇੱਥੇ ਤਾਂ ਵਾਰੀ ਨਹੀਂ ਆਉਂਦੀ। ਸੋ ਸਾਰੀਆਂ ਸੰਗਤਾਂ ਨੇ ਇਹਦੇ ਲਈ ਸਹਿਯੋਗ ਕਰਨਾ ਹੈ। ਅੱਜ ਵੀ ਆਪ ਜੀ ਜੇ ਆਪਣੀ ਜੇਬ 'ਚ ਕੁਛ ਸੇਵਾ ਲੈ ਕੇ ਆਏ ਹੋ, ਡਾਲਰ ਆਪੋ ਆਪਣੇ ਥੋੜ੍ਹਾ ਥੋੜ੍ਹਾ ਆਪ ਜੀ ਨੇ ਇੱਥੋਂ ਦੇ ਗੁਰਦੁਆਰਾ ਸਾਹਿਬ ਲਈ ਦੇ ਦੇਣੇ, ਨਹੀਂ ਤਾਂ ਕੱਲ੍ਹ ਜ਼ਰੂਰ ਲੈ ਕੇ ਆਇਓ। ਉਹ ਕੰਮ ਨਹੀਂ ਕਰਨਾ ਵੀ ਇੱਕ ਡਾਲਰ ਜਿਹੜਾ ਤੁਸੀਂ ਭੇਟਾ ਕੀਰਤਨਾਂ ਕੀਰਤਨਾਂ ਨੂੰ ਰੱਖਦੇ ਹੈ ਉਹ ਕੰਮ ਨਹੀਂ ਕਰਨਾ, ਕੱਲ੍ਹ ਨੂੰ ਜਿਹੜੀ ਸੇਵਾ ਥੋੜ੍ਹੀ ਜਿਹੀ ਵੱਧ ਲੈ ਕੇ ਆਉਣੀ ਹੈ, 500 ਵਾਲਾ 500 ਦੇਵੇ, 1000 ਵਾਲਾ 1000 ਦੇਵੇ, ਘੱਟ ਤੋਂ ਘੱਟ 100 ਤਾਂ ਸਾਰੇ ਹੀ ਦੇ ਸਕਦੇ ਹਾਂ ਆਪਾਂ। ਬੀਬੀ ਉਹ ਇੰਨੇ ਕਿਤੇ ਅੱਗੇ ਪਿੱਛੇ ਕਰ ਹੀ ਲਈਦੇ ਹੈ, ਇੰਨਾ ਕੁ ਤਾਂ ਕਰ ਹੀ ਲਈਦਾ, ਇੰਡੀਆ ਵਾਲਾ ਸੁਭਾਅ ਜਾਂਦਾ ਥੋੜ੍ਹਾ, ਅਤੇ ਵੈਸੇ ਹੀ ਕਮਾਈ, ਮਹਾਰਾਜ ਦੀ ਕਿਰਪਾ ਐਸੀ ਹੈ ਅਤੇ ਭੈਣਾਂ ਤਾਂ ਸਾਡੀਆਂ ਵੈਸੇ ਹੀ ਕਮਾਉਣ ਵਾਲੀਆਂ ਨੇ, ਇੱਥੇ ਤਾਂ ਕੋਈ ਹੈ ਹੀ ਨਹੀਂ ਇੱਦਾਂ, ਤਾਂ ਕੋਈ ਫਰਕ ਨਹੀਂ ਪੈਂਦਾ, ਇਹ ਬਣਾ ਦੇਵਾਂਗੇ ਸਾਰੇ ਰਲ ਕੇ ਆਪਾਂ, ਸਾਰੀ ਸੰਗਤ ਦੇ ਹੱਥ ਹੈ। ਜਿੱਥੇ ਕਈ ਜਨ ਕਿਹਾ ਜਾਂਦਾ ਨਾ ਧੰਨ ਧੰਨ ਤੇਰਾ ਪੰਥ ਖਾਲਸਾ, ਉੱਥੇ ਧੰਨ ਧੰਨ ਤੇਰੀ ਸਾਧ ਸੰਗਤ ਜੀ, ਜੇ ਆ ਬਣਿਆ ਤੇ ਸਾਧ ਸੰਗਤ ਕਰਕੇ ਬਣਿਆ, ਜੋ ਬਣਿਆ ਸਿੱਖਾਂ ਚ ਸਾਧ ਸੰਗਤ ਕਰਕੇ ਬਣਿਆ। ਵੱਡੇ ਵੱਡੇ ਲੰਗਰ ਚੱਲਦੇ ਨੇ ਤੇ ਸਾਧ ਸੰਗਤ, ਮੈਂ ਇਹ ਨਹੀਂ ਕਹਿੰਦਾ ਅਸੀਂ ਮਾਣ ਵਾਲੀ ਗੱਲ ਨਹੀਂ ਕਰਦੇ, ਪਰ ਇਸ ਚੀਜ਼ ਦਾ ਮਾਣ ਹੈ ਵੀ ਹੈ, ਜਿੱਡੇ ਜਿੱਡੇ ਲੰਗਰ ਖਾਲਸੇ ਨੇ ਅਮਰੀਕਾ ਚ ਵੀ ਚਲਾਈ ਰੱਖੇ ਨੇ, ਏਡੇ ਏਡੇ ਕਿਤੇ ਨਹੀਂ ਚੱਲਦੇ, ਕੌਮਾਂ ਤੇ ਇੱਥੇ ਹੋਰ ਵੀ ਰਹਿੰਦੀਆਂ ਨੇ, ਪਰ ਗੁਰੂ ਕੇ ਲੰਗਰ ਭੰਡਾਰੇ ਚੱਲਦੇ ਹੈ ਤੇ ਇਹ ਸਿੱਖਾਂ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਹ ਸਿੱਖਾਂ ਦੇ ਉੱਤੇ ਮਿਹਰ ਹੈ। ਸੋ ਆਪ ਜੀ ਨੇ ਅੱਜ ਵੀ ਆਪਣਾ ਆਪਣਾ ਯੋਗਦਾਨ ਪਾ ਦੇਣਾ, ਮੈਂ ਆਨੰਦ ਸਾਹਿਬ ਪੜਾਂਗਾ, ਆਪਣਾ ਆਪਣਾ ਹਿੱਸਾ ਪਾ ਦਿਓ ਤੇ ਬਾਕੀ ਕੱਲ੍ਹ ਨੂੰ ਜ਼ਰੂਰ ਆਪ ਜੀ ਨੇ ਆਪਣਾ ਹਿੱਸਾ ਪਾਉਣਾ। ਸਾਰੀ ਭੇਟਾ ਜਿਹੜੀ ਜੋ ਵੀ ਹੈ ਇੱਥੇ ਦੇ ਵਾਸਤੇ ਲੰਗਰਾਂ 'ਚ ਪਾਈਏ, ਪ੍ਰਬੰਧਕਾਂ ਦਾ ਸਹਿਯੋਗ ਦਈਏ, ਕੱਲ੍ਹ ਵਾਸਤੇ ਅਰਦਾਸ, ਪਾਤਸ਼ਾਹ ਮੇਹਰ ਰੱਖਣ, ਤਕੜੇ ਹੋ ਕੇ ਆਪਾਂ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰੀਏ। ਸੰਗਤ ਜੀ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਮੇਹਰ ਭਰਿਆ ਹੱਥ ਰੱਖਣ, ਕਿਰਪਾ ਰੱਖਣ, ਮਨ ਨਾ ਡੋਲੇ, ਚੜ੍ਹਦੀ ਕਲਾ 'ਚ ਰਹੀਏ, ਇੱਕ ਧਾਰਨਾ ਗਾਈਏ, ਫਿਰ ਆਨੰਦ ਸਾਹਿਬ ਪੜ ਲੈਂਦੇ ਹਾਂ। ਚਲੋ ਸਾਰੇ ਗੱਜ ਕੇ

ਹੁਣ ਆਪਾਂ ਆਨੰਦ ਸਾਹਿਬ ਚ ਬੋਲਦੇ ਆ, ਆਪੋ ਆਪਣਾ ਹਿੱਸਾ ਸਾਰੇ ਪਾ ਦਿਓ, ਕੱਲ ਦੇ ਦੀਵਾਨ ਚ ਫੇਰ ਦਰਸ਼ਨ ਕਰਦੇ ਹਾਂ। ਗੱਜ ਕੇ ਆਨੰਦ ਸਾਹਿਬ ਚ ਬੋਲਿਓ, ਕੋਈ ਰਸਨਾ ਬਣ ਜੀ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਦੇ

ਬਿਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਜ ਆਪ ਜੀ ਦਾ ਪ੍ਰਕਾਸ਼ ਗੁਰੂ ਸਿੱਖ ਗੁਰਦੁਆਰਾ ਸਿੰਨਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪ੍ਰੇਮ ਭਾਵਨਾ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸੇ ਸੰਬੰਧ ਵਿੱਚ ਰਾਤਰੀ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਉਪਰੰਤ ਮਹਾਂਪੁਰਖਾਂ ਦੁਆਰਾ ਮਹਾਰਾਜ ਜੀ ਗੁਰੂ ਜਸ ਗਾਇਨ ਕੀਤਾ ਗਿਆ, ਗੁਰ ਇਤਿਹਾਸ ਦੀ ਵਿਚਾਰ ਕੀਤੀ ਗਈ, ਆਨੰਦ ਸਾਹਿਬ ਦੇ 6 ਪੌੜੀਆਂ ਦੇ ਜਾਪ ਹੋਏ। ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਉਹ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸਭਨਾਂ ਦੀਆਂ 3 ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ, ਸ਼ਰਧਾ ਭਾਵਨਾ ਸੰਪੂਰਨ ਕਰਨੀਆਂ। ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਹਰਲੀਨ ਕੌਰ ਇਮਤਿਹਾਨ ਵਿੱਚ ਸਫਲਤਾ ਮਿਲਣ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕਰਦੇ ਨੇ, ਕਿਰਪਾ ਕਰਨੀ ਜੀਓ, ਸੇਵਕ ਪੁਰਾਣ ਦੀ ਭੇਟਾ ਦਰ ਪ੍ਰਵਾਨ ਕਰਨੀ, ਬੱਚੀ ਨੂੰ ਵਿਦਿਆ ਦੇ ਵਿੱਚ ਮਹਾਰਾਜੀ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਬੀਬੀ ਜਸਵਿੰਦਰ ਕੌਰ ਸੈਂਚੀ ਜੋ ਸਹਿਜ ਪਾਠ ਸ਼ੁਰੂ ਕਰਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ, ਗੁਰੂ ਘਰ ਵਾਸਤੇ $250 ਮਾਇਆ ਭੇਟਾ ਕਰਦੇ ਨੇ, ਕਿਰਪਾ ਕਰਨੀ ਜੀਓ, ਸੇਵਕ ਪੁਰਾਣਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਦਰ ਘਰ ਦੇ ਸੇਵਕ ਧਵਾਨੀ ਜੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਮਹਾਰਾਜ ਜੀ, ਸੇਵਕ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗੋ ਕੇ ਸਹਾਇਤਾ ਕਰਨੀ, ਕਿਰਪਾ ਕਰਨ ਮਹਾਰਾਜ ਜੀ, ਦਰ ਤੇ ਆਈਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਇਹਨਾਂ ਖੁਸ਼ੀਆਂ ਦੇ ਸੰਬੰਧ ਵਿੱਚ ਸਮੂਹ ਸੰਗਤਾਂ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ, ਜਿਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾਮ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ।

0: বলে সোনহাল সত শ্রী অকাল
1: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ
3: ਸਤਨਾਮ।

ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰਾਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪਵਿੱਤਰ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਸਤਿਗੁਰੂ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਆਪ ਜੀ ਦਾ ਕੋਟੀ ਕੋਟਾਂ ਸ਼ੁਕਰਾਨਾ ਹੈ, ਧੰਨਵਾਦ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਹੋਈ ਹੈ, ਆਪ ਜੀ ਦੇ ਸੁੱਖ ਆਸਣ ਦੀ ਸੇਵਾ, ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ। ਸਤਿਗੁਰੂ ਜੀਓ ਆਪ ਜੀ ਦੇ ਦਰਕਰ ਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਆਪ ਜੀ ਕਿਰਪਾ ਕਰੋ, ਆਪਣੇ ਸੁੱਖ ਆਸਣ ਸਥਾਨਾਂ ਵਿਖੇ ਚੱਲ ਕੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਾਤ ਸੁੱਖ ਸ਼ਾਂਤੀ ਨਾਲ ਬਤੀਤ ਕਰਨੀ ਜੀ, ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਨੇ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ।

0: ਪਿਆਰੀ ਸਾਧ ਸੰਗਤ ਜੀ, ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਲਈ, ਸਾਰੀਆਂ ਸੰਗਤਾਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਾਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ, ਇੱਕ ਵੀਰ ਦੀ ਕਾਰ ਦੀ ਚਾਬੀ ਡਿੱਗੀ ਹੈ, ਜੇ ਕਿਸੇ ਨੂੰ ਮਿਲੀ ਹੋਵੇ ਤਾਂ ਜ਼ਰੂਰ ਪਹੁੰਚਾ ਦੇਣਾ ਜੀ। ਦੁਆਰਾ ਫਿਰ ਬੇਨਤੀ ਹੈ ਕਿ ਇੱਕ ਵੀਰ ਦੀ ਕਾਰ ਦੀ ਜੋ ਚਾਬੀ ਡਿੱਗੀ ਹੈ, ਜਿਸ ਨੂੰ ਵੀ ਮਿਲੇ ਉਹ ਸਾਡੇ ਕੋਲ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 15 नंबर
1: ਵਾਹਿਗੁਰੂ
0: ਉਦਾਸ ਹੋਈ ਅਸੂ ਠੀਕ ਹੈ।

ਸੱਤ ਹਜ਼ਾਰ ਕਹਿੰਦੇ ਆ।

0: final awesome you that kuch chhedna nahi hai
1: you guys did a great job.
0: ਚੱਪਲ ਲੈਣੀਆਂ ਨੇ ਲੈ ਮੈਂ
2: ਵਾਹਿਗੁਰੂ ਵਾਹਿਗੁਰੂ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤਿਰ ਮਰਮ ਨਾ ਜਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਪਾਵਨ ਤਖਤਾਂ 'ਤੇ ਬਿਰਾਜਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਆਪ ਜੀ ਵਡਭਾਗੀ ਹੋ, ਗੁਰੂ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਦੀਨ ਦਿਆਲ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਰਹੇ ਹੋ। ਸਤਿਗੁਰਾਂ ਨੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਜੋ ਤਨਾਸਰੀ ਰਾਗ ਅੰਦਰ ਸਤਿਗੁਰਾਂ ਦੇ ਪਾਵਨ ਅੰਗ 691 ਉੱਪਰ ਅੱਜ ਭਗਤ ਕਬੀਰ ਜੀ ਦੇ ਪਾਵਨ ਸ਼ਬਦ ਨੂੰ ਹੁਕਮ ਰੂਪ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਜਿਸ ਵਿੱਚ ਭਗਤ ਜੀ ਨੇ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਬੇਅੰਤ ਹੈ, ਜੋ ਸਮਰੱਥ ਹੈ, ਜੋ ਕਰਨਹਾਰਾ ਹੈ, ਜੋ ਵਿਨਾਸ਼ਕਾਰੀ ਹੈ, ਜੋ ਪ੍ਰਤਪਾਲਕ ਹੈ, ਉਹ ਵਾਹਿਗੁਰੂ ਪਰਮੇਸ਼ਵਰ ਕਿਸੇ ਵੀ ਵੱਡੇ ਤੋਂ ਵੱਡੇ ਦੇਵੀ ਦੇਵਤੇ ਮਹਾਨ ਸ਼ਕਤੀਆਂ ਵਾਲੇ ਪੁਰਸ਼ਾਂ ਦੇ ਵਸ ਵਿੱਚ ਵੀ ਨਹੀਂ ਆਉਂਦਾ। ਭਾਵ ਉਹ ਵੀ ਉਹਦਾ ਭੇਦ ਨਹੀਂ ਪਾ ਸਕਦੇ, ਭਾਵੇਂ ਉਹ ਬ੍ਰਹਮਾ ਹੋਵੇ ਅਤੇ ਭਾਵੇਂ ਬ੍ਰਹਮੇ ਦੇ ਪੁੱਤਰ ਸਨਕ ਸਨੰਦਨ ਹੋਣ, ਵੱਡੇ ਵੱਡੇ ਹੋਰ ਦੇਵੀ ਦੇਵਤੇ ਇੰਦਰ ਵਰਗੇ, ਹਨੂੰਮਾਨ ਵਰਗੇ, ਪੰਛੀਆਂ ਦੇ ਰਾਜਿਆਂ ਵਿੱਚੋਂ ਗਰੁੜ ਵਰਗੇ ਹੋਣ, ਜੋ ਵਿਸ਼ਨੂੰ ਦੇ ਸਵਾਰੀ ਮੰਨੇ ਜਾਂਦੇ ਨੇ, ਪਰ ਕੋਈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਨਹੀਂ ਪਾ ਸਕਦਾ। ਮਰਮ ਨਾ ਜਾਣਾ, ਕਿਸੇ ਨੇ ਉਹਦਾ ਭੇਦ ਨਹੀਂ ਜਾਣਿਆ, ਪਰ ਜਿਸ ਨੇ ਵੀ ਗੁਰੂ ਦੀ ਸੰਗਤ ਵਿੱਚ ਆ ਕਰਕੇ ਉਸ ਵਾਹਿਗੁਰੂ ਨੂੰ ਪ੍ਰੇਮ ਨਾਲ ਆਰਾਧਿਆ ਹੈ, ਜਪਿਆ ਹੈ, ਉਹਦੇ ਹਿਰਦੇ ਵਿੱਚੋਂ ਵਾਹਿਗੁਰੂ, ਉਹ ਰਾਮ, ਉਹ ਪਰਮੇਸ਼ਵਰ ਟਿਕ ਜਾਂਦਾ ਹੈ। ਜਿਸ ਵਾਹਿਗੁਰੂ ਦਾ ਭੇਦ ਦੁਨੀਆਂ ਦੀ ਕੋਈ ਤਾਕਤ ਨਹੀਂ ਪਾ ਸਕਦੀ, ਉਹਦਾ ਭੇਦ, ਉਹਦਾ ਭਗਤ, ਉਹਦਾ ਪਿਆਰਾ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਗੁਰੂ ਜਪ ਕੇ ਪ੍ਰਾਪਤ ਕਰ ਲੈਂਦਾ ਹੈ। ਸੋ ਸੰਗਤ ਦੀ ਇੰਨੀ ਵੱਡੀ ਮਹਾਨਤਾ ਹੈ, ਵਡਿਆਈ ਹੈ, ਸਤ ਸੰਗਤ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਇਹ ਭਗਤ ਕਬੀਰ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਉਪਦੇਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਗੁਰ ਏ ਨਮ ਹੈ, ਸਤ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ, ਸਿਮਰੋਂ ਜਾਸ ਬਿਸੰਬਰੇ ਕੈ ਨਾਮ ਜਪਤ ਅਗੰਤ ਨਿਕੈ, ਵੇਦ ਪ੍ਰਾਣ ਸਿਮਰਤ ਸੁਦਾਖਿਅਰ, ਕੀਨੇ ਰਾਮ ਨਾਮ ਇਕ ਆਖਿਅਰ, ਕਿਨਕਾ ਏਕ ਜਿਸ ਜੀ ਵਸਾਵੈ, ਤਾ ਕੀ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮਨ ਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨੋ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨੋ, ਪ੍ਰਭ ਕੋ ਸਿਮਰੈ ਸੇ ਬੇਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸੁਧਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਵਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਜਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ,
अनिक पुनः चरण करत नहीं तरय। हर को नाम कूट पाप पर हरय। गुरमुख नाम जपो मन मेरे, नानक पावो सुख कनेरे। सगल श्रेष्ठ को राजा दुखिया, हर का नाम जपत हुए सुखिया। लाख करोरी बंधन परय, हर का नाम जपत निस्तरय। अनिक माया रंग तिख न बुझावै, हर का नाम जपत आघावै। जिह मार्ग जात केला, तै हर नाम संग होत सुहेला। ऐसा नामन सदा त्याय, नानक गुरमुख परम गत पाई। छूटत नहीं कूट लखबाही, नाम जपत तह पार पुराही। अनिक बिघन जय आय सुंगार, हर का नाम तत्काल उदार। अनिक जोन जन मैं मर जाम, नाम जपत पावै विश्राम।

ਰਹਿ ਨਾਨਕ ਤੁਮਰੀ ਕਿਰਪਾ ਤਰੈ ਸਮ ਸਹਾਈ ਸੁਆਵੈ ਨ ਚੀਤ ਜੋ ਬੈਰਾਈ ਤਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਵਾਸ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨ ਸਿਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਇਕ ਬਸ ਕਾਰਨ ਬਿਕੋਟ ਗਵਾਵੈ ਏਕ ਭੀ ਨ ਦੇ ਦਸ ਭੀ ਹਿਰਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੂ ਕੀ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖਤਾ ਹੂ ਮਨ ਊਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗਣਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਣਦ ਉਲਾਸ ਆਪਣੀ ਅਮਾਨ ਕਚ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਬਸ ਕਿਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਿਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਨ ਹਾਰ ਲਪਟ ਰਿਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਕੂ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਬਿ ਸੁਖਦਾਈ ਨਾ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਬਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੂ ਪ੍ਰਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਵ ਕੋ ਹਿਰਹਿ ਮਿਥਿਆ ਨੇਤਰ ਭੇਖਤ ਪਰ ਤ੍ਰੈ ਰੂਪ ਆਦਿ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਤ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿਤ ਅਵਰ ਕਛਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਡਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਉ ਭੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਣਜਨ ਚਰਨ ਪਰਾਤਾ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨੁਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾਏ ਤਾਂਤ ਅਨੰਤ ਰਿਹਾ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖਮਨ ਬਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸਹਿ ਧਿਆ

ਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਇੱਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਝੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਜੈ ਤਿਸ ਕੀ ਜਾਨਹੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆ ਗ੍ਰਿਸ਼ਤ ਮੈਂ ਸੋਈ ਨਿਰਵਾ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਦੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਛ ਜਨਮੈ ਨੈ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਿਕ ਜੁਗਤ ਰਚ ਥਾਪੋ ਥਾਪ ਅਵਨਾਸੀ ਨਾ ਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨਉ ਕਿਰਪਾ ਕਰਹਿ ਬਿਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰ ਕਉ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੀ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ

ਜਾਕੈ ਸਿਮਰਨ ਉਪਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਢਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਵਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੈ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀ ਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰ ਪ੍ਰਸਾਦ ਟੁਟੈ ਹੋਰੋ ਨਾਨਕ ਸੋਜਨ ਸਦਾ ਅਰੋ ਕਿਉਂ ਮੰਦਰ ਕੋ ਥੰਮੈ ਥੰਮਨ ਕਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਾਂ ਉਦਿਆਨ ਮਹਿ ਮਾਰਗ ਪਾਵੈ ਕਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵੱਖਰ ਕੌ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੂ ਜਲ ਹਰ ਦਰ ਗੈ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੈ ਸਦ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧ ਕੀ ਧੂਰ ਕਰਹੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਿਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰਿਆਇਆ ਸਰਬ ਸੂਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕਿਛ ਤਿਸ ਕਉ ਕਰਨੈ ਜੋ ਤਿਸ ਬਿਨ ਦੂਸਰ ਹੋਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭਜੀਤ ਭਗਤ ਭਗਤ ਸੁਣੀਐ ਤਿਹੁ ਲੋਏ ਜਾ ਕੈ ਹਿਰਦੈ ਇੱਕ ਹੋਏ ਸਚ ਕਰਨੀ ਸਚ ਤਾ ਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ
साची दृष्ट साचा आकार, सच वर्तै साचा पासार।

ਸੰਸਾਰ ਜੋ ਜੋ ਜਪੈ ਸੋਇ ਪੁਨੀਤ ਭਗਤ ਪਾਇ ਲਾਵੈ ਮਨਹੀਤ ਹਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਏ ਨਿਮ ਕਰਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਫਿਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੁਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ।

ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਉਦਰੇ ਤਿਨ ਕੇ ਸਾਥ ਤਿਨ ਕੈ ਸਾਥੇ ਸਰਨ ਜੋਗ ਸੰਸਰਨ ਹੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਬਰੇ ਨਮ੍ਰਿਤ ਨਾਮ ਸਾਧ ਸੰਗ ਲੈ ਸੁਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵਾ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨਰ ਸੁਨਾ ਕਹਿਤੇ ਕਰ ਪ੍ਰਸਾਦ ਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਵੀ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਵਸੈ ਸੁਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਬਲੋਏ ਸਭ ਤਿਉਜ ਪਾਏ ਸਥਾਨ ਬਹੁਰ ਨਾ ਹੋਵੇ ਆਵਣ ਜਾਨ ਹਰ ਧਨ ਖਾਟ ਚੱਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਮ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕਹਿਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾ ਸਾਸਨ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਪਾਏ ਸਾ ਸਰ ਨਾਨਕ ਤੇ ਆਏ ਜਿਸ ਮਨ ਵਸੈ ਸੁਨੈ ਲਾਇ ਪ੍ਰੀਤ ਜਨ ਆਵੈ ਹਰ ਪ੍ਰਭਚੀਤ ਜਨ ਮਰਨ

ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਪ ਤਨਕ ਮੋਹ ਹਰੇ ਹੋ ਰਿੱਧ ਸਿੱਧ ਘਰ ਮੋਹ ਸਭ ਹੋਈ ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕ੍ਰਿਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬੇਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਂਸ਼ਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰੈ ਸਹਸ ਪਣਿਜੈ ਅਰਧ ਸਹਸ ਪੁਨ ਤੀਨ ਕਿਹਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਾਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤ੍ਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕ੍ਰਿਪਾ ਕਰ ਬਨਵਾਰੀਆ ਇਸ ਨਾਓ ਹੋਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹੈ ਨਾਨਕ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ
ਇੱਕ ਭਰਮ ਭੂਲੇ ਫਿਰੈ ਦਹਿ ਦਿਸੋ ਇੱਕ ਨਾਮ ਲਾਗ ਸੁਆਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵ ਉਹ ਸੰਤ ਪਿਆਰੇ ਹੋ ਆਕਥ ਕੀ ਕਰਹਿ ਕਹਾਣੀ ਆਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੀ ਰਾਗਾ ਬਹੁ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੂ ਆਖ ਵਖਾਣ ਆਏ ਆਖ ਹੈ ਤਾਂ ਵੇਖਾ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸੁਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾ ਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰਾ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਓ ਮੈਲੇ ਬਾਰਹੁ ਨਿਰਮਲ ਬਾਰਹੁ ਨਿਰਮਲ ਜੀਓ ਤਾਂ ਮੈਲੇ ਤਿਨ ਜਨਮ ਜੂਐ ਹਾਰਿਆ ਇਹ ਤਿਸ਼ਨਾ ਵਟਾ ਰੋਗ ਲੱਗਾ ਮਰਨ ਮਨਹੋਂ ਵੇਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉਂ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇ ਬਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰੂ ਨਾਲੇ
जे को सिख गुरु सेती सन मुख होवै, होवै ता सन मुख सिख कोई जियो रहै। गुरु नाले गुर के चरण हिरदय त्याए, अंतर आत्मै समाले आप छड सदा रहै परणै। गुर बिन अवर ना जाणै कोए, कहे नानक सुन हो संतो हो सो सिख सन मुख होए। जे को गुर ते वे मुख होवै, बिन सत गुरु मुक्त ना पावै, पावै मुक्त ना होर थै कोई। पुछो बबे किया जाए, अनेक जूनी भरम आवै, बिन सत गुरु मुक्त ना पाए, फिर मुक्त पाए लाग चरणी। सत गुरु शब्द सुनाए, कहे नानक विचार देखा हो, बिन सत गुरु मुक्त ना पाए। आवो सिख सतगुरु के प्यारे हो, गावहो सच्ची बाणी, बाणी ता गावहो गुरु केरी बाणियां सिर बाणी। जिन कौ नदर कर्म होवै हृदय तिना समाणी, पीवो अमृत सदा रहो हर रंग, जपे हो सारंग पाणी। कहे नानक सदा गावहो ए सच्ची बाणी, सतगुरु बिना होर कच्ची है बाणी, बाणी ता कच्ची सतगुरु बाजहो होर कच्ची बाणी। कहंदे कच्चे सुन दे कच्चे, कच्ची आख वखाणी, हर हर नित कर है रसना, कहया कछु न जानी। चित जिनका हिर लया माया, बोलन पै रवाणी, कहे नानक सतगुरु बाजा हो होर कच्ची बाणी। गुर का शब्द रतन है, हीरे जित जड़ाओ, शब्द रतन जित मन लागा, ए हुआ समाओ। शब्द से ती मन मिलिया, सच्चै लाया पाओ, आपे हीरा रतन आपे, जिसनु दे बुझाए। कहे नानक शब्द रतन है, हीरा जित जड़ाओ, सेव साकत आप उपाय कै, करता आपे हुक्म वरताए, हुक्म वरताए आप वेखै, गुरमुख किसे बुझाए। तोड़े बंधन हो गए मुकत, शब्द मन वसाए, गुरमुख जिसनु आप करे सो हो गए एक सस्यों लिवलाए। कहे नानक आप करता आपे हुक्म बुझाए। सिमरत शास्त्र पुन पाप विचार दे, ततै सार न जाने, ततै सार न जाने, गुरु बाजा हो ततै सार न जाने। तिही गुणे संसार भ्रम सुता, सुत्या रहन विहाणी, गुर कृपा ते से जन जागे, जिना हर मन वसया, बोलै अमृत बाणी। कहे नानक सो तत पाए, जिसनु आन दिन हर लिव लागै, जागत रहन विहाणी। माता के उदर मैं प्रतपाल करे, सो क्यों मन हो विसारिया, मनो क्यों विसारिया, ए वड़दाता जे अग्न मैं आहार पहुँचावै। उस नो के हो पोहे न सकी, जिस नाओ अपनी लिव लावै, अपनी लिव आपे लाए, गुरमुख सदा संभालिया। कहे नानक ए वड़दाता, सो क्यों मन हो विसारिया। जैसी अगन उदर मैं तैसी बाहर माया, माया अगन सब इको जे ही करता है खेल रचाया। जात इस भाणा ता जमया, परवार भला पाया, लिव छुड़की लगी तृष्णा, माया अमर वरताया। ए माया जित हर विसरै, मोह उपजै भाओ दूजा लाया। कहे नानक गुर प्रसादी, जिना लिव लागी तिनी विचे माया पाया। हर आप अमुलक है, मुल न पाया जाए, मुल न पाया जाए, किसै विट हो रहे लोक विल लाए। ऐसा सतगुर जे मिलै, तिसनु सिर सौंपिया, विचों आप जाए, जिसदा जियो तिस मिल रहा, हर वसै मन आए। हर आप अमुलक है, भागत ना के नानका, जिन हर पल्लै पाए। हर रास मेरी मन बन जारा, हर रास मेरी मन बन जारा, सतगुर ते रास जानी। हर हर नित जपेओ जियो हो, लाहा खटे हो दिहाड़ी, एहो तन तिना मिलिया, जिन हर आपे पाणा। कहे नानक हर रास मेरी मन होआ बन जारा। ए रसना तू आन रास राच रही, तेरी प्यास न जाए, प्यास न जाए होरत किता है, जे चर हर रस पल्ले न पाए। हर रस पाए पल्ले पिए हर रस, बहुड़ न तृष्णा लागे आए। एहो हर रस करमी पाईऐ, सतगुर मिलै जिस आए। कहे नानक होर आन रस सब विसरे, जा हर वसै मन आए। ए शरीरा मेरिया, हर तुम मैं ज्योत रखी, ता तू जग में आया।
ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨ ਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਹਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਐ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰ ਹੈ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ

ਸਦਾ ਸੱਚ ਤੇ ਆਵਹੇ, ਸੱਚੋ ਤੇ ਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੋਹਿਲਾ, ਸੱਚੈ ਕਰ ਗਾਵਹੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪੇ ਉਤਰੇ ਸੁਣ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਠੈ ਸਭ ਦੁੱਖ ਜਾਏ, ਭੇਗ ਬਹਾਦਰ ਸਿਮਰਿਐ ਘਰ ਨਾਉ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਬਾਣੀ ਕੇ ਬੋ ਹਿੱਤ, ਚਵਰ ਤਾਕਤ ਛਤਰ

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤ ਆਵੇ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਕਾ ਕੋਟਾਨ ਕੋਟ ਧੰਨਵਾਦ। ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸੈਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਮਹਾਰਾਜ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਸਤਸੰਗਤ ਦੇ ਨਾਲ ਰਲਾ ਲੈਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਕਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੀ ਯਾਦ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀਆਂ ਦੀ ਮਹਾਰਾਜ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਸਤਿਗੁਰੂ ਜੀ ਜਿਨ੍ਹਾਂ ਭੰਡਾਰਿਆਂ ਵਿੱਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ।
ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਪਬੈ ਚਲਾਇਓ ਪੰਥ ਸਭ ਸਿੱਖਨ।

ਸ੍ਰੀ ਵਾਹਿਗੁਰੂ ਸਾਹਿਬ ਜੀ ਪਤਿਤ ਉਦਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ।

ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰ ਜੀ ਕਿਰਪਾ ਕਰਨ ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜਮੈ ਸੋ ਕੱਚ ਨਾ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਦਾ ਵੱਡਾ ਨਾਉ ਵੱਡੀ ਵਡਿਆਈ ਦਾ ਸੱਚ ਨੇ ਆਉ ਵੱਡੀ ਵਡਿਆਈ ਜਾਣੇ ਚੌਥਾ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁਝੇ ਸਭ ਪਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਓ ਤਾਂ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ।

0: ਗਲੇ ਢੋਂਡੀਐ ਕਥਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖਵਾਰ ਪੌੜੀ
1: ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜਨ ਭਰ ਮੈਂ ਤਾਂ

ਪਰਮ ਸਨਮਾਨ ਯੋਗ ਗੁਰੂ ਪਿਆਰੇ ਖਾਲਸਾ ਜੀਓ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀਵਾਰ ਦੇ ਕੀਰਤਨ ਦੇ ਨਾਲ ਆਪ ਜੁੜ ਬੈਠੇ ਸਭ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ। ਸਤਿਗੁਰੂ ਇਸੇ ਤਰ੍ਹਾਂ ਸਭਨਾਂ ਨੂੰ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ। ਸੋ ਆਓ ਹੁਣ ਸਮਾਂ ਹੋ ਰਿਹਾ ਅੱਜ ਦੇ ਮੁੱਖ ਵਾਕ ਦੇ ਵਿਚਾਰ ਦਾ। ਸਤਿਕਾਰ ਯੋਗ ਗਿਆਨੀ ਪਰਮਜੀਤ ਸਿੰਘ ਜੀ ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ। ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੋ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧੰਨ ਹਮਾਰਾ ਮੀਤ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕੋ ਪ੍ਰਭ ਪੂਰਨ ਪੈਜਰ ਖਾਇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਾਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੁਵਾ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖੁਤੁਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾਂ ਸੇਖ ਨਾਗ ਤੇਰੋ ਮਰਮ ਨ ਜਾਨਾਂ ਸਨਕ ਸਨੰਦ ਮਹੇਸ਼ ਸਮਾਨਾਂ ਸੇਖ ਨਾਗ ਤੇਰੋ ਮਰਮ ਨ ਜਾਨਾਂ ਸੰਤ ਸੰਗਤ ਰਾਮ ਹਿਰਦਾ ਬਸਾਈ ਰਹਾਓ ਹਨੂਮਾਨ ਸਰ ਗਰੁੜ ਸੁਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹੇ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹਿ ਸਰ ਨਾਹੀ ਕਹੇ ਕਬੀਰ ਸੋ ਭਰਮੈ ਨਾਹੀ पग लग राम रहै शरनाही। वाहिगुरु जी का खालसा, वाहिगुरु जी की फतेह। जुगो जुग अटल। तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कार योग साध संगत जियो, वड्डियां पागां वाले हो, रोजाना अमृत वेले अपने रजीवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। जिस मनुखा जन्म बारे धन गुरु रामदास महाराज जी ने आसा की वार विच बोल कहे ने, जिनी ऐसा हर नाम न चेते हो से काहे जग आए राम राजे, एह मानस जन्म दुलंब है नाम बिना बिरथा सब जाए, हुण वत्ता हर नाम न बीजियो अगे भुखा क्या खाए, मन मुखा नूं फेर जन्म है नानक हर पाए। जिस मनुखा जन्म बारे मेरे धन गुरु नानक साहब महाराज जी ने बोल कहने, रैण गवाई सोई कै दिवस गवाया खाए, हीरे जैसा जन्म है कौड़ी बदले जाए, हीरिया वर्गा बेशुमार कीमती जन्म जे संगत ना कीती नाम ना जपिया ते व्यर्थ चला जाएगा। ऐसे अमौलिक मनुखा जन्म नूं तुसी सफला करन वास्ते रोजाना बड़े प्रेम श्रद्धा भावना सत्कार दे नाल सतगुरां दी पावन गोद विच संगत विच जुड़ बैठते हो। अज भी सतगुरां बख्शिश कीती अमृत वेले आप जीआं ने बड़े प्यार सत्कार दे नाल संपूर्ण आसा की वार दे शब्द कीर्तन सत्कार जो भाई साहब भाई सतनाम सिंह जी गुरदासपुर वाले उन्हां दे जथे पासों सरवण कीता है। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है ओ पावन हुक्म श्रोमणी भगत कबीर साहब जी महापुरख दी रसना तो उचारण कीता होया ए पावन शब्द राग तनासरी धन गुरु ग्रंथ साहिब महाराज जी दे 691 अते 92 अंग ते सबायमान है। आओ गुरमुखो अज भगत साहिबान जी ने साडे ते की बख्शिश रहमतां कीतियां ने। विचार दी आरंभता तो पहला एक वारी मन बिरतियां जरूर एकाग्र कर लईए। रसना दी पवित्रता वास्ते मन दी एकाग्रता वास्ते एक वारी करो कृपा दियो असीस ते आखो जी सतनाम श्री वाहिगुरु साहिब जी, फिर बख्शिश करो ते आखो जी सतनाम श्री वाहिगुरु साहिब जी। शब्द दी आरंभता भगत साहिबान जी ने इत्थो कीती राग तनासरी बाणी भगत कबीर जी की। सदके जाइए धन गुरु अर्जुन साहब महाराज जी तो बाणी के बहुत जदों गुरु साहिबाना की बाणी लिखी है ना गुरु नानक साहब महाराज जी तो लैके धन गुरु रामदास महाराज तक उस तो बाद अपनी बाणी जदों अपनी बाणी दर्ज कीती है ना उत्ते सतगुरां ने महला शब्द वरते। महला पहला, महला दूजा, महला तीजा, महला चौथा ते महला पंजवा ना नहीं वरत्या। पर किन्ना अदब बाणी दा भगत साहिबाना दा धन गुरु अर्जुन साहब महाराज जी करदे पए ने। जदों भगतां दी बाणी लिखण दी गल आई ते उत्ते उचेचे तौर ते किन्ना सतकार दे नाल उन्हां दा नाम लेके बाणी लिखी। असर लेख पढ़ोंगे ना गुरु ग्रंथ साहिब महाराज आ शब्द पढ़ोंगे ਬਕਾਇਦਾ ਉੱਪਰ ਭਗਤ ਕਬੀਰ ਸਾਹਿਬ ਜੀ ਦਾ ਨਾਂ ਲਿਖਿਆ ਤੇ ਨਾਲ ਜੀ ਸ਼ਬਦ ਲਾਇਆ। ਇਹਨਾਂ ਮਾਣ ਮੇਰੇ ਸਤਿਗੁਰੂ ਦੇ ਸਕਦੇ ਨੇ ਕਿਸੇ ਨੇ, ਤੇ ਤੁਸੀਂ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹ ਕੇ ਵੇਖੋ। ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ, ਉਸ ਵੇਲੇ ਬ੍ਰਹਮਣਵਾਦ ਨੇ ਇਹਨਾਂ ਨੂੰ ਨੀਵੀਂ ਜਾਤ ਵਾਲਾ ਆਖਿਆ ਸੀ। ਕੋਈ ਇਹਨਾਂ ਨੂੰ ਬੁਲਾ ਕੇ ਕੁਛ ਨਹੀਂ ਸੀ, ਕੋਈ ਸਤਿਕਾਰ ਨਹੀਂ ਸੀ ਦਿੰਦਾ, ਕੋਈ ਮਾਣ ਨਹੀਂ ਸੀ ਦਿੰਦਾ। ਸਦਕੇ ਜਾਈਏ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੁਸੀਂ ਜਾਤ ਨਹੀਂ ਵੇਖੀ, ਤੁਸੀਂ ਇਨਸਾਨੀਅਤ ਵੇਖੀ ਹੈ, ਉਹਨਾਂ ਦੇ ਗੁਣਾਂ ਨੂੰ ਵੇਖਿਆ ਤੇ ਕਿੰਨੇ ਪਿਆਰ ਦੇ ਵਿੱਚ ਭੇਜ ਕੇ ਮਹਾਰਾਜ ਜੀ ਨੇ ਬਚਨ ਲਿਖੇ ਨੇ। ਰਾਗ ਤਨਾਜ਼ਰੀ ਬਾਣੀ ਭਗਤ ਕਬੀਰ ਜੀ ਕੀ, ਨਾਮ ਲਿਖਿਆ, ਜੀ ਸ਼ਬਦ ਲਿਖਿਆ, ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਓਅੰਕਾਰ ਸਰਬ ਵਿਆਪਕ ਹੈ, ਸਾਰੀ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ। ਸਤਿਗੁਰ ਪ੍ਰਸਾਦ, ਬੰਦੇ ਜੇ ਇੱਕ ਤੱਕ ਪਹੁੰਚਣਾ ਚਾਹੁੰਦਾ ਤੇ ਸਤਿਗੁਰੂ ਦੀ ਕਿਰਪਾ ਲੈਣੀ ਪਏਗੀ। ਗੁਰੂ ਹੈ ਜਿਹੜਾ ਇੱਕ ਪਰਮਾਤਮਾ ਤੱਕ ਤੈਨੂੰ ਪਹੁੰਚਾ ਸਕਦਾ ਹੈ। ਤਾਂ ਹੀ ਮਹਾਰਾਜ ਨੇ ਬਚਨ ਕਹਿ ਸੀ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦਰੜਾਹੇ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ। ਵਿਚੋਲਾ ਹੈ ਗੁਰੂ ਕਿਹਦਾ, ਮਨੁੱਖ ਦਾ ਤੇ ਪਰਮਾਤਮਾ ਦਾ। ਪਰਮਾਤਮਾ ਤੱਕ ਪਹੁੰਚਾਉਣ ਵਾਲਾ ਵਿਚੋਲਾ ਹੈ ਉਹ ਮੇਰੇ ਸਤਿਗੁਰੂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਹਿਲੀ ਪੰਗਤੀ ਸਨਕ ਸਨੰਦ ਮਹੇਸ਼ ਸਮਨ, ਸੇਖ ਨਾਗ ਤੇਰੋ ਮਰਮ ਨਾ ਜਾਨ। ਇਹਦਾ ਕੇਂਦਰੀ ਭਾਵ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਰਾਮ, ਹੇ ਅੱਲਾਹ, ਹੇ ਖੁਦਾ, ਹੇ ਪਰਮਾਤਮਾ, ਅੱਜ ਤੱਕ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਅੰਤ ਪਾਉਣ ਦੇ ਭਾਵ ਹੁੰਦੇ ਨੇ ਪਰਮਾਤਮਾ ਨੂੰ ਪ੍ਰੋਪਰ ਤੌਰ ਤੇ ਬਿਆਨ ਕਰਦੇ, ਜਿਹੜਾ ਪਰਮਾਤਮਾ ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲਾ, ਜਿਹੜਾ ਪਰਮਾਤਮਾ 84 ਲੱਖ ਜੂਨਾਂ ਪੈਦਾ ਕਰਨ ਵਾਲਾ, ਜਿਹੜਾ ਪਰਮਾਤਮਾ ਸਾਰਿਆਂ ਦੀ ਸੰਭਾਲ ਕਰਨ ਵਾਲਾ, ਏਡਾ ਵੱਡਾ ਸਿਸਟਮ, ਏਡਾ ਵੱਡਾ ਆਕਾਸ਼ ਜਿਹਦਾ ਅੱਜ ਤੱਕ ਵਿਗਿਆਨ ਨੇ ਅੰਤ ਨਹੀਂ ਪਾਇਆ, ਕਿਵੇਂ ਪਰਮਾਤਮਾ ਸਾਰੇ ਸਿਸਟਮ ਨੂੰ ਸੰਭਾਲ ਲਿਆ ਏਡੇ ਵੱਡੇ ਪਰਮਾਤਮਾ ਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ, ਪ੍ਰੋਪਰ ਤੌਰ ਤੇ ਉਹਨੂੰ ਕੋਈ ਜਾਣ ਨਹੀਂ ਸਕਿਆ, ਕਿੱਡਾ ਕੋ ਵੱਡਾ ਹੈ, ਕਿੱਡਾ ਕੋ ਮਹਾਨ ਹੈ, ਕਿਵੇਂ ਉਹ ਸਾਰੇ ਬ੍ਰਹਿਮੰਡਾਂ ਨੂੰ ਸੰਭਾਲ ਰਿਹਾ ਹੈ। ਸਨਕ ਸਨੰਦ, ਵੇਖੋ ਆਮ ਬੰਦੇ ਦੀ ਗੱਲ ਨਹੀਂ ਕੀਤੀ, ਸਨਕ ਤੇ ਸਨੰਦ ਇਹ ਦੋ ਦੇਵਤੇ ਨੇ, ਪਤਾ ਕੌਣ ਨੇ, ਬ੍ਰਹਮਾ ਦੇ ਪੁੱਤਰ ਨੇ, 4 ਪੁੱਤਰ ਨੇ ਬ੍ਰਹਮਾ ਦੇ, ਤੇ ਭਗਤ ਕਬੀਰ ਸਾਹਿਬ ਨੇ ਉਹਨਾਂ ਦਾ ਬਕਾਇਦਾ ਨਾਮ ਵੀ ਲਿਖਿਆ, ਸਨਕ ਸਨੰਦ ਸਨਾਤਨ ਤੇ ਸਨਤ ਕੁਮਾਰ। ਹੁਣ ਬ੍ਰਹਮਾ ਮਹਾਨ ਦੇਵਤਾ ਹੈ, ਉਹਦੇ ਦੇ ਪੁੱਤਰ ਵੀ ਦੇਵਤੇ ਨੇ। ਭਗਤ ਕਬੀਰ ਸਾਹਿਬ ਨੇ ਆਮ ਬੰਦੇ ਤੋਂ ਸ਼ੁਰੂਆਤ ਨਹੀਂ ਕੀਤੀ, ਦੇਵਤਿਆਂ ਤੋਂ ਸ਼ੁਰੂਆਤ ਕੀਤੀ। ਕਹਿਣ ਲੱਗੇ, ਹੇ ਪਰਮਾਤਮਾ, ਸਨਕ ਸਨੰਦ, ਬ੍ਰਹਮਾ ਦੇ ਦੋ ਪੁੱਤਰ ਸਨਕ ਜੀ ਤੇ ਸਨੰਦ ਜੀ, ਕਹਿਣ ਲੱਗੇ ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ। ਮਹੇਸ਼, ਮਹੇਸ਼ ਕਹਿੰਦੇ ਨੇ ਸ਼ਿਵ ਜੀ, ਸਮਾਨਾ ਸਮਾਨਾ ਕਹਿੰਦੇ ਨੇ ਬਰਾਬਰ, ਇਹਨਾਂ ਵਰਗੇ ਹੋਰ ਜਿਹੜੇ ਬਰਾਬਰ ਨੇ ਮਹਾਨ ਦੇਵਤੇ ਨੇ, ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ, ਪ੍ਰੋਪਰ ਤੌਰ ਤੇ ਤੈਨੂੰ ਬਿਆਨ ਨਹੀਂ ਕਰ ਸਕੇ। ਸੇਖ ਨਾਗ ਤੇਰੋ ਮਰਮ ਨਾ ਜਾਣਾ। ਤੁਸੀਂ ਹਿੰਦੁਸਤਾਨ ਦੀ ਧਰਤੀ ਤੇ ਸਨਾਤਨ ਧਰਮ ਦਾ ਇਤਿਹਾਸ ਪੜ੍ਹ ਕੇ ਵੇਖੋ, ਉਹਨਾਂ ਨੇ ਲਿਖਿਆ ਹੈ ਵੀ ਇੱਕ ਸ਼ੇਖ ਨਾਗ ਜਿਹੜਾ ਨਾ ਸੱਪ ਹੈ, ਸੱਪਾਂ ਦਾ ਰਾਜਾ ਹੈ, ਕਹਿਣ ਲੱਗੇ ਉਹਦੇ 1000 ਫਣ ਨੇ, ਫਣ ਇੱਕ ਫਣ ਵਾਲਾ ਸੱਪ ਹੈ ਨਾ, ਉਹਦੀਆਂ 1000 ਫਣ ਨੇ ਤੇ 1000 ਹੀ ਉਹਦੀਆਂ ਜ਼ਬਾਨਾਂ, ਮਨੋਤ ਹੈ ਸਨਾਤਨ ਧਰਮ ਵਾਲੇ, ਏਡਾ ਵੱਡਾ ਸੱਪ, ਇੰਨੀਆਂ ਜ਼ਬਾਨਾਂ ਤੇ ਪਰਮਾਤਮਾ ਦੇ ਇੰਨੇ ਨਾਮ ਦੇ ਨਾਲ ਉਹਨਾਂ ਦਾ ਮੰਨਣਾ ਹੈ ਵੀ ਪਰਮਾਤਮਾ ਦਾ ਆਰਾਧਨ ਕਰਦਾ, ਉਹਨੂੰ ਯਾਦ ਕਰਦਾ, ਪਰ ਅੱਜ ਤੱਕ ਨਾ ਤੇ ਬ੍ਰਹਮਾ ਦੇ ਪੁੱਤਰ ਨੇ, ਨਾ ਸ਼ਿਵਜੀ ਹੋਣਾ ਨੇ ਤੇ ਨਾ ਸ਼ੇਖ ਨਾਗ ਵਰਗਿਆਂ ਨੇ ਪਰਮਾਤਮਾ ਦਾ ਅੰਤ ਲੱਭਿਆ, ਅੰਤ ਨਹੀਂ ਪਾ ਸਕਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਮਾਣ ਦੋ ਚਾਰ ਮੈਂ ਆਪ ਸੰਗਤਾਂ ਨਾਲ ਸਾਂਝੇ ਕਰਨੇ ਨੇ। ਜਦੋਂ ਤੁਸੀਂ ਸ੍ਰੀ ਰਾਗ ਦਾ ਸ਼ਬਦ ਪੜੋਗੇ ਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਪਹਿਲਾ ਰਾਗ ਹੈ, 31 ਰਾਗਾਂ ਵਿੱਚ ਬਾਣੀ ਹੈ। ਪਹਿਲਾਂ ਜਪਜੀਤ ਸਾਹਿਬ ਦੀ ਬਾਣੀ ਲਿਖੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਫਿਰ ਰੈਰਾ ਸਾਹਿਬ ਦੇ ਕੋਈ ਸ਼ਬਦ ਨੇ, ਫਿਰ ਸੋਲਾ ਸਾਹਿਬ ਦੀ ਬਾਣੀ ਹੈ। ਉਸ ਤੋਂ ਬਾਅਦ ਜਦੋਂ ਪਹਿਲਾ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ੁਰੂਆਤ ਕੀਤੀ ਨਾ, ਤੇ ਸ੍ਰੀ ਰਾਗ ਹੈ। ਸ੍ਰੀ ਰਾਗ ਦਾ ਪਹਿਲਾ ਸ਼ਬਦ ਆਉਂਦਾ ਹੈ, ਮੋਤੀ ਤਾਂ ਮੰਦਰ ਉਸ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਰ ਲੀ ਪਾਵੇ ਚਾਓ, ਮਤ ਦੇਖ ਭੁਲਾ ਵਿਸਰੈ ਤੇਰਾ ਚੇਤਨਾ ਵੀ ਨਾ। ਇਹ ਪਹਿਲਾ ਸ਼ਬਦ ਹੈ। ਉਸ ਤੋਂ ਬਾਅਦ ਇੱਕ ਸ਼ਬਦ ਆਉਂਦਾ ਸ੍ਰੀ ਰਾਗ ਦੇ ਵਿੱਚ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਉਹਦੇ ਚਾਰ ਪਦੇ ਨੇ ਤੇ ਚਾਰਾਂ ਪਦਿਆਂ ਦੇ ਵਿੱਚ ਮਹਾਰਾਜ ਜੀ ਨੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੇ ਅੰਤ ਪਾਉਣ ਦਾ ਜ਼ਿਕਰ ਕੀਤਾ। ਉਹ ਕਹਿੰਦੇ ਬੰਦਾ ਦੇ ਤੇ ਕਿੰਨੀ ਕੁ ਵੈਲਿਊ, ਅੱਜ ਬੰਦਾ ਸੰਸਾਰ ਵਿੱਚ ਜਨਮ ਲੈਂਦਾ, ਕੋਈ 70 ਵਜੇ ਜੀ ਜਾਂਦਾ, ਕੋਈ 100 ਸਾਲ ਤੱਕ ਜੀ ਜਾਂਦਾ, ਕੋਈ ਬਹੁਤ ਵੱਡੀ ਛਾਲ ਮਾਰੇਗਾ 105, 106, 110, ਪਰ ਅੱਜ ਕੱਲ੍ਹ ਵੇਖੋ ਜਿਹੋ ਜਿਹੀਆਂ ਸਾਡੀਆਂ ਖੁਰਾਕਾਂ ਨੇ, ਜਿਹੋ ਜਿਹੀ ਸਾਡੀ ਐਕਸਰਸਾਈਜ਼, ਬੰਦਾ 80-90 ਤੱਕ ਮਸਾਂ ਹੀ ਪਹੁੰਚਦਾ। ਮਹਾਰਾਜ ਕਿਰਪਾ ਕਰੇ, ਸਭ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ, ਮਹਾਰਾਜ ਲੰਬੀਆਂ ਉਮਰਾਂ ਕਰਨ। ਪਰ ਹਜ਼ੂਰ ਨੇ ਵੇਖੋ ਪ੍ਰਮਾਣ ਕਿੱਡਾ ਕਮਾਲ ਦਾ ਦਿੱਤਾ ਜੀ ਪਰਮਾਤਮਾ ਦੇ ਅੰਤ ਬਾਰੇ। ਉਹ ਕਹਿੰਦੇ ਨੇ, ਹੇ ਪਰਮਾਤਮਾ, ਜੇ ਕਿਸੇ ਬੰਦੇ ਦੀ ਉਮਰ 100 ਸਾਲ ਨਹੀਂ, 200 ਸਾਲ ਨਹੀਂ, 1000 ਸਾਲ ਨਹੀਂ, ਕਹਿਣ ਲੱਗੇ ਕਰੋੜਾਂ ਸਾਲ ਬੰਦੇ ਦੀ ਉਮਰ ਹੋ ਜਾਏ, ਕਰੋੜਾਂ ਸਾਲ, ਤੇ ਕਹਿਣ ਲੱਗੇ ਕਰੋੜਾਂ ਸਾਲ ਉਮਰ ਹੋਣ ਦੇ ਬਾਅਦ ਉਹ ਫਿਰ ਕਹਿਣ ਲੱਗੇ ਨਾ ਨੂੰ ਕਿਸੇ ਖਾਣ ਦਾ ਪ੍ਰਬੰਧ ਕਰਨਾ ਪਵੇ, ਨਾ ਪੀਣ ਦਾ, ਕਿਉਂਕਿ ਅੱਜ ਆਪਾਂ ਬੰਦੇ ਦੀ ਜਦੋਂ ਐਕਟੀਵਿਟੀ ਵੇਖਦੇ ਹਾਂ, ਸਵੇਰ ਤੋਂ ਲੈ ਕੇ ਬੰਦਾ ਸ਼ਾਮ ਤੱਕ ਭੱਜ ਦੌੜ ਕਰਦਾ, ਕਾਹਦੇ ਵਾਸਤੇ, ਰੋਜ਼ੀ ਰੋਟੀ ਕਮਾਉਣ ਵਾਸਤੇ, ਆਪਣੇ ਬੱਚਿਆਂ ਦੀ, ਪਰਿਵਾਰ ਦੀ ਪਰਵਰਿਸ਼ ਕਰਨ ਵਾਸਤੇ, ਆਪਣੀ ਸੰਭਾਲ ਕਰਨ ਵਾਸਤੇ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕੋਈ ਇਹੋ ਜਿਹਾ ਮਨੁੱਖ ਹੋਵੇ ਜਿਹੜਾ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਵਾਸਤੇ ਤੁਰ ਪਏ। ਕਹਿਣ ਲੱਗੇ ਉਹਨੂੰ ਰੋਜ਼ੀ ਰੋਟੀ ਕਮਾਉਣ ਦੀ ਕੋਈ ਫਿਕਰ ਨਾ ਆਵੇ, ਉਹਦਾ ਜਿਹੜੀ ਰੋਜ਼ੀ ਰੋਟੀ ਨੇ ਨਾ, ਉਹ ਪਵਨ ਬਣ ਜੇ, ਪਵਨ, ਪਵਨ ਦੇ ਵਿੱਚੋਂ ਆਹਾਰ ਮਿਲ ਜੇ। ਪਵਨ ਕਹਿੰਦੇ ਨੇ ਹਵਾ ਨੂੰ, ਹਵਾ ਦੇ ਵਿੱਚੋਂ ਬੰਦਾ ਆਕਸੀਜਨ ਲੈਂਦਾ ਨਾ, ਆਕਸੀਜਨ ਲਈ ਤੇ ਸਰੀਰ ਚੱਲਦਾ। ਪਰ ਜਿਹੜੇ ਮਹਾਂਪੁਰਖ ਬੰਦਗੀ ਕਰਨ ਵਾਲੇ ਨੇ ਨਾ, ਉਹ ਇਹੋ ਜਿਹੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਇੱਕ ਦਿਨ ਸਿਮਰਨ ਕਰ ਕਰਕੇ ਉਹ ਬਾਹਰਲਾ ਭੋਜਨ ਨਾ ਵੀ ਮਿਲੇ ਨਾ ਉਹਨਾਂ ਨੂੰ, ਉਹਨਾਂ ਦਾ ਗੁਜ਼ਾਰਾ ਹੋ ਜਾਂਦਾ, ਕਿਉਂਕਿ ਉਹਨਾਂ ਦੀ ਪਵਨ ਹੀ ਆਹਾਰ ਬਣ ਜਾਂਦੀ। ਹੁਣ ਜਿਹੜੇ ਜੋਗੀ ਨੇ ਨਾ, ਜੋਗੀ, ਤੁਸੀਂ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਇਹ ਤੇ ਸੁਮੇਰ ਪਰਬਤ ਤੇ ਰਹਿੰਦੇ ਸਨ, ਜੰਗਲਾਂ ਵਿੱਚ ਰਹਿੰਦੇ ਸਨ, ਕੁਝ ਫਲ ਫਰੂਟ ਮਿਲ ਗਿਆ ਤੇ ਖਾ ਲਿਆ, ਜਦੋਂ ਸੁਮੇਰ ਪਰਬਤ ਤੇ ਜਾਣਾ ਉੱਥੇ ਕੁਝ ਵੀ ਨਾ ਮਿਲਣਾ। ਪਰ ਇਹ ਇੰਨਾ ਲਵਰੇਜ ਸਨ ਇਬਾਦਤ ਬੰਦਗੀ ਦੇ ਵਿੱਚ, ਇੱਕ ਦਿਨ ਅਵਸਥਾ ਇਹੋ ਜਿਹੀ ਆ ਜਾਂਦੀ, ਇਹ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਪੈਂਦੇ ਨੇ। ਮਹਾਰਾਜ ਕਹਿਣ ਲੱਗੇ ਕਰੋੜਾਂ ਸਾਲ ਉਮਰ ਹੋ ਜਾਏ, ਪਵਨ ਦੇ ਵਿੱਚੋਂ ਆਹਾਰ ਮਿਲ ਜਾਏ। ਕਹਿਣ ਲੱਗੇ ਨਾ ਮੈਂ ਦਿਨ ਵੇਲੇ ਸੂਰਜ ਵੇਖਾਂ, ਨਾ ਰਾਤ ਵੇਲੇ ਚੰਦਰਮਾ ਵੇਖਾਂ, ਭਾਵ ਗੁਫਾ ਦੇ ਵਿੱਚ ਹੀ 24 ਘੰਟੇ ਬੈਠ ਕੇ ਉਸ ਪਰਮਾਤਮਾ ਦੀ ਇਬਾਦਤ ਕਰਦਾ ਰਵਾਂ, ਬੰਦਗੀ ਕਰਦਾ ਰਵਾਂ, ਇੰਨੀ ਇਬਾਦਤ ਕਰਾਂ ਵੀ ਇੱਕ ਦਿਨ ਮੈਂ ਪਰਮਾਤਮਾ ਦਾ ਅੰਤ ਪਾ ਲਾਂ, ਪਤਾ ਲੱਗ ਜੇ ਵੀ ਕਿੰਨਾ ਵੱਡਾ ਪਰਮਾਤਮਾ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ ਬੰਦੇ ਆ, ਜਿੰਨਾ ਮਰਜ਼ੀ ਕਰੋੜਾਂ ਸਾਲ ਤੇਰੀ ਉਮਰ ਹੋ ਜਾਏ, ਨਾ ਤੂੰ ਦਿਨ ਵੇਲੇ ਗੁਫਾ ਵਿੱਚੋਂ ਬਾਹਰ ਨਿਕਲੇ, ਨਾ ਰਾਤ ਵੇਲੇ ਬਾਹਰ ਨਿਕਲੇ, ਬਸ ਬੰਦਗੀ ਕਰੀ ਜਾਏ। ਪਰ ਇੰਨੇ ਕਰੋੜਾਂ ਸਾਲ ਬੰਦਗੀ ਕਰਨ ਤੋਂ ਬਾਅਦ ਤੂੰ ਦਾਅਵੇ ਨਾਲ ਨਹੀਂ ਕਹਿ ਸਕਦਾ ਮੈਂ ਪਰਮਾਤਮਾ ਦਾ ਅੰਤ ਪਾ, ਉਹ ਬੇਅੰਤ ਹੈ, ਬੇਅੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਹਜ਼ੂਰ ਦੇ ਬੋਲ ਨੇ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਦੋਏ ਗੁਫੇ ਨਾ ਦੇਖਾਂ ਦੇ ਅਰਥ ਨੇ ਵੀ ਗੁਫਾ ਵਿੱਚ ਬੈਠਾ ਰਵਾਂ, ਨਾ ਮੈਂ ਚੰਦਰਮਾ ਬਾਹਰ ਨਿਕਲ ਕੇ ਵੇਖਾਂ, ਨਾ ਸੂਰਜ ਵੇਖਾਂ, ਬੰਦਗੀ ਕਰਦਾ ਰਵਾਂ, ਚੰਦ ਸੂਰਜ ਦੇ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਵੀ ਤੇਰੀ ਕੀਮਤ ਨਾ ਪਵੇ। ਉਹ ਕੇਵਲ ਆਖਾਂ ਨਾ ਪਰਮਾਤਮਾ ਤੇਰੀ ਕੋਈ ਕੀਮਤ ਪਾ ਸਕਦਾ, ਕਿੰਨਾ ਕੁ ਮਹਾਂ। ਅਗਲਾ ਪਤਾ ਉਹਨਾਂ ਨੇ ਇੱਕ ਹੋਰ ਦਿੱਤਾ ਹੈ, ਉਹ ਕਹਿਣ ਲੱਗੇ ਕਰਾਮਾਤਾਂ ਦੇ ਜ਼ਿਕਰ ਕੀਤਾ, ਕਿਉਂਕਿ ਜੋਗੀਆਂ ਕੋਲ ਕਰਾਮਾਤਾਂ ਬੜੀਆਂ ਸਨ। ਕਹਿਣ ਲੱਗੇ ਕਰਾਮਾਤੀ ਵੀ ਬੜਾ ਹੋ ਜਾਏ,
1: ਇਹਨਾਂ ਕਰਾਮਾਤੀ ਵੀ ਉਹ ਲੱਖਾਂ ਆਕਾਸ਼ ਉੱਡ ਕੇ ਉੱਪਰ ਵਿੱਚ ਚਲਾ ਜਾਏ, ਇੰਨੀ ਤਾਕਤ ਹੋਵੇ, ਕਿਸੇ ਨੂੰ ਨਜ਼ਰ ਵੀ ਨਾ ਆਵੇ, ਪਰ ਇੰਨੀਆਂ ਕਰਾਮਾਤਾਂ ਦੇ ਬਾਵਜੂਦ ਵੀ ਉਹ ਕਿ ਨਹੀਂ ਕਹਿ ਸਕਦਾ ਵੀ ਪਰਮਾਤਮਾ ਮੈਂ ਤੇਰਾ ਅੰਤ ਪਾ ਲਿਆ, ਤੂੰ ਏਡਾ ਵੱਡਾ ਨਹੀਂ। ਪੰਖੀ ਹੋਏ ਕਿ ਜੇ ਭਵਾਂ ਸਹਿਸ ਮਾਨੇ ਜਾਊ, ਨਦਰੀ ਕਿਸੇ ਨਾ ਆਵਣੀ, ਨਾ ਕਿਛ ਪੀਆ ਨਾ ਖਾਊ, ਪੀ ਤੇਰੀ ਕੀਮਤ ਨਾ ਪਵੈ, ਕੇਵਡ ਅੱਖਾਂ ਨਾਉ। ਚੌਥੀ ਉਦਾਹਰਨ ਮਹਾਰਾਜ ਜੀ ਨੇ ਹੋਰ ਦਿੱਤੀ, ਮੈਂ ਕਹਿਣ ਲੱਗੇ ਚਲੋ ਜੇ ਕੋਈ ਬੰਦਗੀ ਕਰਕੇ ਵੀ ਨਹੀਂ, ਉੱਡ ਕੇ ਵੀ ਨਹੀਂ, ਤੇ ਘੱਟੋ ਘੱਟ ਲਿਖ ਕੇ ਤੇ ਦੱਸ ਹੀ ਸਕਦਾ ਨਾ ਪਰਮਾਤਮਾ ਇੰਨੇ ਤੇਰੇ ਵਿੱਚ ਗੁਣ ਨੇ, ਤੂੰ ਇੰਨਾ ਮਹਾਨ ਹੈ, ਲਿਖ ਕੇ ਤੇ ਉਹਦੇ ਅੰਤ ਪਾਇਆ ਹੀ ਜਾ ਸਕਦਾ ਨਾ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ ਬੰਦਿਆ, ਨਾਨਕ ਕਾਗਦ ਲੱਖ ਮਣ। ਇੱਕ ਕਾਗਜ਼ ਥੋੜਾ ਆਵੇ, ਦੋ ਕਾਗਜ਼ ਥੋੜਾ ਹਨ, ਲੱਖਾਂ ਮਣ ਤੋਂ ਕਾਗਜ਼ ਇਕੱਠੇ ਕਰ ਲੈ। ਨਾਨਕ ਕਾਗਜ਼ ਲੱਖ ਮਣਾ, ਪੜ ਪੜ ਕੀਚੇ ਭਾਓ, ਮਸੂ ਤੋੜ ਨਾ ਆਵੇ। ਮਸੂ ਕਹਿੰਦੇ ਨੇ ਸਿਆਹੀ ਨੂੰ, ਕਹਿਣ ਲੱਗੇ ਕਾਗਜ਼ ਵੀ ਹੋਣ, ਸਿਆਹੀ ਵੀ ਹੋਣ, ਕਲਮਾਂ ਵੀ ਹੋਣ, ਲਿਖਣ ਵਾਲਾ ਵੀ ਤੂੰ ਹੋਵੇ, ਹਵਾ ਦੀ ਤਰ੍ਹਾਂ ਤੇਜ਼ ਲਿਖਦਾ ਹੋਵੇ, ਪਰ ਕਹਿਣ ਲੱਗੇ ਮਸੂ ਤੋਟ ਨਾ ਆਵਣੀ, ਲੇਖਣ ਪਾਉਣ ਚਲਾਓ, ਪੀ ਤੇਰੀ ਕੀਮਤ ਨਾ ਪਵੈ, ਕੇ ਵੱਡੇ ਅੱਖਾਂ ਨਾ। ਪਰਮਾਤਮਾ ਤੇਰਾ ਅੰਤ ਨਹੀਂ ਕੋਈ ਪਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਜਪਜੀ ਸਾਹਿਬ ਦੇ ਬੋਲ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ। ਅਖੀਰ ਵਿੱਚ ਮਹਾਰਾਜ ਜੀ ਪਤਾ ਕੀ ਕਹਿੰਦੇ ਨੇ, ਅੰਤ ਕਾਰਨ ਕੀਤੇ ਬਿਰਲਾਏ ਤਾਂ ਕਿ ਅੰਤ ਨਾ ਪਾਏ ਜਾਏ। ਇੱਕ ਹੋਰ ਉਦਾਹਰਨ ਮਹਾਰਾਜ ਜੀ ਨੇ ਦਿੱਤੀ, ਕਹਿਣ ਲੱਗੇ ਦਰਿਆ ਕਿੱਡਾ ਵੱਡਾ, ਸਮੁੰਦਰ ਕਿੱਡਾ ਵੱਡਾ, ਦਰਿਆ ਦੇ ਵਿੱਚ ਬੇਅੰਤ ਮੱਛੀਆਂ ਰਹਿੰਦੀਆਂ, ਸਮੁੰਦਰ ਵਿੱਚ ਬੇਅੰਤ ਮੱਛੀਆਂ, 42 ਲੱਖ ਜੀਵ ਜਲ ਮਿਲ, 42 ਲੱਖ ਜੀਵ ਜੰਤੂ ਨੇ ਜਿਹੜੇ ਪਾਣੀ ਵਿੱਚ ਹੀ ਜੀਂਦੇ ਰਹਿ ਸਕਦੇ, ਪਾਣੀ ਤੋਂ ਬਿਨਾਂ ਮਰ ਜਾਣਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਇੱਕ ਛੋਟੀ ਜਿਹੀ ਮੱਛੀ ਹੈ, ਏਡਾ ਵੱਡਾ ਦਰਿਆ ਹੈ, ਤੇ ਕਹਿਣ ਲੱਗੇ ਇੱਕ ਛੋਟੀ ਜਿਹੀ ਮੱਛੀ ਦਰਿਆ ਵਿੱਚ ਜੀਂਦੀ ਤੇ ਰਹਿ ਸਕਦੀ, ਪਰ ਜੇ ਮੱਛੀ ਕਹਿ ਵੀ ਮੈਂ ਦਰਿਆ ਦਾ ਅੰਤ ਪਾ ਲਾਂਗੀ, ਕਹਿਣ ਲੱਗੇ ਨਹੀਂ ਪਾ ਸਕਦੀ, ਦਰਿਆ ਦਾ ਅੰਤ ਨਹੀਂ ਪਾ ਸਕਦੀ, ਹਾਂ ਆਪਣਾ ਜੀਵਨ ਜ਼ਰੂਰ ਬਤੀਤ ਕਰ ਸਕਦੀ, ਭਾਵੇਂ 20 ਵਰੇ ਜੀਂਦੀ ਰਹੇ, ਭਾਵੇਂ 50 ਵਰੇ, ਭਾਵੇਂ 100 ਵਰੇ ਜੀਂਦੀ ਰਹੇ, ਪਾਣੀ ਵਿੱਚ ਜੀਂਦੀ ਤੇ ਰਹਿ ਸਕਦੀ ਹੈ, ਪਰ ਦਰਿਆ ਦਾ ਅੰਤ ਨਹੀਂ ਪਾ ਸਕਦੀ। ਮਹਾਰਾਜ ਕਹਿਣ ਲੱਗੇ ਜਿਵੇਂ ਛੋਟੀ ਜਿਹੀ ਮੱਛੀ ਦਰਿਆ ਦਾ ਅੰਤ ਨਹੀਂ ਪਾ ਸਕਦੀ, ਇਸੇ ਤਰ੍ਹਾਂ ਬੰਦਿਆ ਤੂੰ ਤੇ ਇੱਕ ਛੋਟੀ ਜਿਹੀ ਮੱਛੀ ਦੀ ਨਿਆਈ ਹੈ, ਪਰਮਾਤਮਾ ਦਰਿਆ ਦੀ ਨਿਆਈ, ਸਮੁੰਦਰ ਦੀ ਨਿਆਈ ਹੈ, ਜਿਵੇਂ ਮੱਛੀ ਦਰਿਆ ਦਾ ਅੰਤ ਨਹੀਂ ਪਾ ਸਕਦੀ, ਇਸੇ ਤਰ੍ਹਾਂ ਤੂੰ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾ, ਨਹੀਂ ਅੰਤ ਪਾਇਆ ਜਾ ਸਕਦਾ। ਪਰਮਾਤਮਾ ਤੂੰ ਬੇਅੰਤ ਹੈ, ਕਾਹੂ ਲੈ ਪਾਨ ਪੂਜ ਧਰੇ ਉਸਰ, ਕਾਹੂ ਲੈ ਲੰਘ ਗਰੇ ਲਟਕਾਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਪੁਤਾਨੁਕ ਪੂਜਤ ਹੈ ਪਸ, ਕੋ ਮ੍ਰਤਾਨੁਕ ਪੂਜਨ ਧਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਦਸਮ ਪਾਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਕਹਿਣ ਲੱਗੇ ਨਹੀਂ ਕੋਈ ਪਰਮਾਤਮਾ ਦਾ ਅੰਤ ਪਾ ਸਕਦਾ। ਹੁਣ ਸਵਾਲ ਪੈਦਾ ਹੁੰਦਾ ਹੈ, ਜੇ ਅੰਤ ਨਹੀਂ ਪਾਇਆ ਜਾ ਸਕਦਾ, ਅਸੀਂ ਸਿਮਰਨ ਕਿਉਂ ਕਰਨਾ, ਬੰਦਗੀ ਕਿਉਂ ਕਰਨੀ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਨੇ ਭਾਈ, ਉਹਦਾ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਸਿਮਰਨ ਨਹੀਂ ਕਰਨਾ, ਆਪਣਾ ਭਲਾ ਕਰਨ ਵਾਸਤੇ ਸਿਮਰਨ ਕਰਨਾ, ਤੇਰਾ ਭਲਾ ਹੋ ਸਕੇ, ਤੂੰ 84 ਦੇ ਗੇੜ ਤੇ ਬੈਠ ਸਕੇ। ਯੂਨਾਨ ਦਾ ਇੱਕ ਫਿਲੋਸਫਰ ਹੋਇਆ ਸੁਕਰਾਤ, ਉਹ ਇੰਨਾ ਵੱਡਾ ਫਿਲੋਸਫਰ ਸੀ, ਇੰਨਾ ਦਿਮਾਗੀ ਬੰਦਾ ਸੀ, ਇੰਨਾ ਦੁਨੀਆਂ ਦਾ ਗਿਆਨ ਇਕੱਠਾ ਕਰੀ ਬੈਠਾ ਸੀ, ਉਹਨੇ ਦਾਅਵਾ ਕੀਤਾ ਸੀ, ਕਹਿਣ ਲੱਗੇ ਵੀ ਮੈਂ ਅਜੇ ਏਡਾ ਵੱਡਾ ਫਿਲੋਸਫਰ ਬਣ ਗਿਆ, ਪਰ ਮੇਰੇ ਹਿਸਾਬ ਦੇ ਨਾਲ ਦੁਨੀਆਂ ਬਹੁਤ ਵੱਡੀ ਹੈ, ਮੈਂ ਹੋਰ ਗਿਆਨ ਇਕੱਠਾ ਕਰਨਾ ਆਪਣੇ ਦਿਮਾਗ ਦੇ ਕਟੋਰੇ ਵਿੱਚ ਭਰਨਾ। ਤੇ ਕੋਈ ਸ਼ੱਕ ਨਹੀਂ ਗੁਰਮੁਖੋ, ਬੰਦੇ ਨੇ ਬਹੁਤ ਕੁਝ ਦਿਮਾਗ ਦੇ ਵਿੱਚ ਭਰ ਛੱਡਿਆ, ਇਹਨੇ ਮੈਮਰੀ ਫੁੱਲ ਕਰ ਛੱਡੀ, ਨਹੀਂ ਇਹ ਭਰ ਸਕਿਆ ਤੇ ਬਾਣੀ ਨੂੰ ਨਹੀਂ ਜੇ ਭਰ ਸਕਿਆ, ਬਾਣੀ ਨੂੰ ਹਿਰਦੇ ਵਿੱਚ ਦਿਮਾਗ ਵਿੱਚ ਨਹੀਂ ਵਸਾ ਸਕੇ। ਇਹ ਬਚਨ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮਹਾਨ ਗੁਰਸਿੱਖ ਨੇ ਕਹਿ ਸੀ। ਕਹਿ ਲੱਗੇ ਰਣਜੀਤ ਸਿਆਂ ਵਿਖ ਤੈਨੂੰ ਰਾਜ ਭਾਗ, ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਕਹਿੰਦਾ ਮੈਨੂੰ ਮਿਲਿਆ ਰਾਜ ਭਾਗ ਮਿਲਿਆ, ਕਹਿਣ ਲੱਗੇ ਤੇਰੇ ਖਜ਼ਾਨੇ ਵਿੱਚ ਕਿੰਨੀ ਕੁ ਧਨ ਦੌਲਤ, ਗਿਣਕੇ ਦੱਸ ਦਿੱਤੀ। ਕਹਿਣ ਲੱਗੇ ਰਣਜੀਤ ਸਿੰਘ ਕਿੰਨੇ ਕੁ ਹੀਰੇ ਤੋਸ਼ੇ ਖਾਨੇ ਵਿੱਚ ਨੇ, ਗਿਣਕੇ ਦੱਸ ਦਿੱਤੇ। ਰਣਜੀਤ ਸਿੰਘ ਕਿੰਨੀ ਕੁ ਤੇਰੇ ਕੋਲ ਸੈਨਾ, ਗਿਣਕੇ ਦੱਸ ਦਿੱਤੀ। ਕਿੰਨੀ ਕੁ ਜ਼ਮੀਨ ਜਾਇਦਾਦ ਦਾ ਤੂੰ ਮਾਲਕ, ਏਡਾ ਵੱਡਾ ਤੇਰਾ ਰਾਜ ਭਾਗ ਏ, ਇੱਕ ਇੱਕ ਚੀਜ਼ ਗਿਣਕੇ ਦੱਸ ਦਿੱਤੀ। ਤੇ ਜਦੋਂ ਅਕਾਲੀ ਫੂਲਾ ਸਿੰਘ ਜਥੇਦਾਰ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਰਣਜੀਤ ਸਿੰਘ ਇੰਨਾ ਕੁਝ ਦਿਮਾਗ ਵਿੱਚ ਭਰ ਛੱਡਿਆ ਈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਪਜੀ ਸਾਹਿਬ ਯਾਦ ਹੀ? ਉਹਨੇ ਸਿਰ ਨੀਵਾਂ ਕਰ ਲਿਆ। ਕਹਿਣ ਲੱਗੇ ਜਥੇਦਾਰ ਸਾਹਿਬ, ਫੌਜਾਂ ਯਾਦ ਨੇ, ਹੀਰੇ ਜਵਾਹਰਾਤ ਯਾਦ ਏ, ਧਨ ਦੌਲਤ ਯਾਦ ਏ, ਸਭ ਕੁਝ ਮੈਨੂੰ ਚੇਤੇ ਵਿੱਚ ਹੈ, ਨਹੀਂ ਚੇਤੇ ਜੇ ਜਪਜੀ ਸਾਹਿਬ ਨੇ। ਅੱਜ ਸਾਡੀ ਹਾਲਤ ਇਹ ਹੋ ਗਈ, ਅਸੀਂ ਵੀ ਦੁਨੀਆਂ ਦਾ ਗਿਆਨ ਬਹੁਤ ਇਕੱਠਾ ਕਰੀ ਫਿਰਦੇ, ਦਿਮਾਗ ਦੇ ਕਟੋਰੇ ਵਿੱਚ ਭਰ ਛੱਡਿਆ ਪਰ ਨਹੀਂ ਭਰਿਆ, ਤੇ ਗੁਰਮੁਖ ਬਾਣੀ ਨਹੀਂ ਜੇ ਭਰੀ। ਖੈਰ ਇੰਨੀ ਉਸ ਵੇਲੇ ਉਹਨੂੰ ਸੱਟ ਵੱਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ, ਫਿਰ ਤੁਰਿਆ ਇਸ ਪਾਸੇ, ਫਿਰ ਇੱਕ ਨਹੀਂ ਦੋ ਨਹੀਂ ਬਹੁਤ ਸਾਰੀ ਬਾਣੀ ਉਸ ਰਾਜੇ ਨੇ ਮਹਾਰਾਜੇ ਨੇ ਉਸ ਇੱਕ ਪ੍ਰੇਰਣਾ ਦੇ ਸਦਕਾ ਯਾਦ ਕੀਤੀ ਸੀ। ਖੈਰ ਉਹ ਜਿਹੜਾ ਯੂਨਾਨ ਦਾ ਸੁਕਰਾਤ ਸੀ ਨਾ ਫਿਲੋਸਫਰ, ਉਹ ਕਹਿਣ ਲੱਗਾ ਮੈਂ ਦੁਨੀਆਂ ਦਾ ਹੋਰ ਗਿਆਨ ਇਕੱਠਾ ਕਰਨਾ ਆਪਣੇ ਕਟੋਰੇ ਵਿੱਚ, ਤੇ ਕਹਿਣ ਲੱਗੇ ਕੀਤਾ ਵੀ ਤੁਰਿਆ ਜਾ ਰਿਹਾ ਸੀ। ਇੱਕ ਦਿਨ ਸਮੁੰਦਰ ਦੇ ਕੰਢੇ ਦੇ ਉੱਤੇ ਜਾ ਕੇ ਖਲੋ ਗਿਆ। ਉੱਥੇ ਤੁਸੀਂ ਵੇਖਦੇ ਜਿਵੇਂ ਜੂ ਬੀਤ, ਆਪਾਂ ਵੇਖਦੇ ਹਾਂ ਵੀ ਬੱਚੇ ਹੁੰਦੇ ਨੇ, ਲੋਕ ਸੈਰ ਸਪਾਟਾ ਕਰਨ ਜਾਂਦੇ ਨੇ, ਉੱਥੇ ਇੱਕ ਛੋਟਾ ਜਿਹਾ ਬੱਚਾ ਬੈਠਾ ਸੀ, ਉਹਨੇ ਆਪਣੇ ਹੱਥ ਵਿੱਚ ਕਟੋਰਾ ਫੜਿਆ, ਛੋਟਾ ਜਿਹਾ ਕਟੋਰਾ ਸੀ, ਤੇ ਸਮੁੰਦਰ ਦੀਆਂ ਲਹਿਰਾਂ ਜਦੋਂ ਆਉਂਦੀਆਂ ਪਾਣੀ ਭਰ ਕੇ ਬਾਹਰ ਸੁੱਟੀ ਜਾਏ, ਪਾਣੀ ਭਰ ਕੇ ਬਾਹਰ ਸੁੱਟੀ ਜਾਏ, ਤੇ ਸੁਕਰਾਤ ਵੇਂਹਦਾ ਰਿਹਾ। ਜਦੋਂ ਕਿੰਨਾ ਸਮਾਂ ਉਹਨੂੰ ਵੇਂਹਦਾ ਰਿਹਾ ਨਾ, ਕਹਿਣ ਲੱਗੇ ਬੇਟਾ ਮੈਂ ਤੈਨੂੰ ਕਾਫੀ ਦੇਰ ਤੋਂ ਵੇਖ ਰਿਹਾ, ਕੀ ਕਰਦਾ ਪਿਆ? ਕਹਿਣ ਲੱਗੇ ਮੈਂ ਆ ਸਮੁੰਦਰ ਦਾ ਪਾਣੀ ਆਪਣੇ ਕਟੋਰੇ ਵਿੱਚ ਭਰਨਾ ਚਾਹੁੰਦਾ। ਤੇ ਸੁਕਰਾਤ ਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗੇ ਬੇਟਾ ਏਡਾ ਵੱਡਾ ਸਮੁੰਦਰ, ਇੰਨਾ ਅਥਾਹ ਗਲਣਾ ਪਾਣੀ, ਤੇਰੇ ਛੋਟੇ ਜਿਹੇ ਕਟੋਰੇ ਵਿੱਚ ਸਮੁੰਦਰ ਨੇ ਨਹੀਂ ਆਉਣਾ। ਕਹਿਣ ਲੱਗੇ ਨਹੀਂ ਆਉਣਾ? ਉਸੇ ਵੇਲੇ ਬੱਚੇ ਨੇ ਉਹ ਕਟੋਰਾ ਫੜਿਆ ਤੇ ਸਮੁੰਦਰ ਵਿੱਚ ਸੁੱਟ ਦਿੱਤਾ। ਕਹਿਣ ਲੱਗੇ ਮੇਰੇ ਕਟੋਰੇ ਵਿੱਚ ਸਮੁੰਦਰ ਦਾ ਪਾਣੀ ਨਹੀਂ ਆ ਸਕਦਾ, ਘੱਟੋ ਘੱਟ ਸਮੁੰਦਰ ਦੇ ਵਿੱਚ ਮੇਰਾ ਕਟੋਰਾ ਤੇ ਸਮਾ ਸਕਦਾ ਹੈ ਨਾ। ਜਦੋਂ ਆਹ ਬਚਨ ਕਹਿ ਨਾ, ਸੁਕਰਾਤ ਬਹਿ ਗਿਆ, ਉਸ ਬੱਚੇ ਦੇ ਪੈਰਾਂ ਵਿੱਚ ਮੱਥਾ ਟੇਕ ਦਿੱਤਾ। ਕਹਿਣ ਲੱਗੇ ਬੇਟਾ ਅੱਜ ਜਿਹੜੀ ਰਾਜ ਦੀ ਗੱਲ ਤੂੰ ਸਮਝਾਈ ਹੈ ਨਾ, ਮੈਨੂੰ ਕਿਤੇ ਨਹੀਂ ਪਤਾ ਲੱਗੀ। ਪੁੱਛਿਆ ਕਿਹੜੀ ਗੱਲ? ਕਹਿਣ ਲੱਗੇ ਮੈਂ ਵੀ ਆਪਣੇ ਕਟੋਰੇ ਦੇ ਵਿੱਚ ਸਾਰਾ ਗਿਆਨ ਭਰਨਾ ਚਾਹੁੰਦਾ ਸਾਂ, ਪਰਮਾਤਮਾ ਬਾਰੇ, ਦੁਨੀਆਂ ਬਾਰੇ, ਅੱਜ ਮੈਨੂੰ ਪਤਾ ਲੱਗ ਗਿਆ ਬੇਟਾ ਉਹ ਤੇ ਅਥਾਹ ਹੈ, ਜਿਵੇਂ ਕਟੋਰੇ ਵਿੱਚ ਸਮੁੰਦਰ ਨਹੀਂ ਸਮਾ ਸਕਦਾ, ਮੇਰੇ ਕਟੋਰੇ ਵਿੱਚ ਵੀ ਰੱਬ ਦਾ ਗਿਆਨ ਨਹੀਂ ਸਮਾ ਸਕਦਾ। ਸੱਚ ਜੀ ਗੁਰਮੁਖ, ਉਹ ਬੇਅੰਤ ਏ, ਬੇਅੰਤ ਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ? ਉਹਦਾ ਸਿਮਰਨ ਕਰ ਸਕਦੇ ਹਾਂ, ਜਿਸ ਸਿਮਰਨ ਕਰਨ ਦੇ ਨਾਲ ਸਾਡੀਆਂ ਕੁਲਾਂ ਦਾ ਪਾਰ ਉਤਾਰਾ ਹੋ ਜਾਵੇ। ਅੱਜ ਉਹ ਬਚਨ ਭਗਤ ਕਬੀਰ ਸਾਹਿਬ ਜੀ ਨੇ ਬਾ ਕਮਾਲ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕੀਤੇ ਨੇ, ਸਨਕ ਸਨੰਦ ਮਹੇਸ਼ ਸਮਨ। ਹੇ ਪਰਮਾਤਮਾ, ਸਨਕ ਵਰਗੇ ਬ੍ਰਹਮਾ ਦੇ ਦੋ ਪੁੱਤਰਾਂ ਦਾ ਨਾਮ ਲਿਆ, ਸਨਕ ਜੀ ਸਨੰਦ ਜੀ, ਇਹਨਾਂ ਦੋ ਪੁੱਤਰਾਂ ਨੇ ਵੀ, ਕਿਉਂਕਿ ਦੇਵਤੇ ਦੇ ਪੁੱਤਰ ਨੇ, ਦੇਵਤੇ ਨੇ, ਮਹੇਸ਼ ਸ਼ਿਵਜੀ ਵਰਗਿਆਂ ਨੇ, ਇਹਨਾਂ ਵਰਗੇ ਹੋਰ ਵੀ ਜਿੰਨੇ ਸੰਸਾਰ ਵਿੱਚ ਨੇ, ਤੇਰਾ ਅੰਤ ਨਹੀਂ ਹੋ ਪਾ ਸਕੇ। ਸੇਖ ਨਾਗ ਤੇਰੋ ਮਰਮ ਨ ਜਾਣਾ, ਸ਼ੇਸ਼ ਨਾਗ ਵਰਗਾ ਹਜ਼ਾਰਾਂ ਫੰਨਾਂ ਦਾ ਮਾਰਗ, ਹਜ਼ਾਰਾਂ ਜੀਭਾਂ ਵਾਲਾ, ਰੋਜ਼ ਨਿੱਤ ਨਵੇਂ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ, ਉਹ ਵੀ ਤੇਰਾ ਅੰਤ ਨਹੀਂ ਪਾ ਸਕਿਆ। ਸੰਤ ਸੰਗਤ ਰਾਮ ਹਿਰਦੇ ਵਸਾਏ। ਤੇ ਪੁੱਛਿਆ ਭਗਤ ਕਬੀਰ ਸਾਹਿਬ ਜੀ ਤੁਸੀਂ ਕੀ ਕਹਿੰਦੇ ਹੋ? ਕਹਿਣ ਲੱਗੇ ਮੈਂ ਤਾਂ ਇਹ ਕਹਿਣਾ ਵੀ ਮੈਂ ਸੰਤਾਂ ਦੀ ਸੰਗਤ ਵਿੱਚ ਟਿਕ ਗਿਆ। ਸੰਤ ਦੇ ਭਾਵ ਨੇ ਗੁਰਮੁਖ ਪਿਆਰੇ, ਜਿਹੜੀਆਂ ਰੱਬ ਵਿੱਚ ਭਿੱਜ ਚੁੱਕੀਆਂ ਰੂਹਾਂ ਨੇ, ਇੱਕ ਮਿਕ ਹੋ ਚੁੱਕੀਆਂ ਨੇ, ਮੈਂ ਤੇ ਉਹਨਾਂ ਦੀ ਸੰਗਤ ਵਿੱਚ ਟਿਕ ਗਿਆ। ਉਹ ਪਰਮਾਤਮਾ ਦੀ ਇਬਾਦਤ ਸਿਮਰਨ ਕਰਦੇ ਨੇ। ਕਹਿਣ ਲੱਗੇ ਮੈਂ ਵੀ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਰਾਮ ਹਿਰਦੇ ਵਸਾਈ, ਉਸ ਰਾਮ ਨੂੰ ਹਿਰਦੇ ਵਿੱਚ ਵਸਾ ਰਿਹਾ। ਰਹਾਓ ਹਨੂਮਾਨ ਸਰ ਗਰੜ ਸਮਾਨ। ਹਨੂਮਾਨ ਜੀ ਸ਼੍ਰੀ ਰਾਮ ਚੰਦਰ ਜੀ ਦੇ ਸੇਵਕ ਹੋਏ ਨੇ। ਗਰੁੜ ਸਮਾਨ, ਗਰੁੜ ਇੱਕ ਪੰਛੀ ਹੈ ਜਿਹੜਾ ਪੰਛੀਆਂ ਦਾ ਰਾਜਾ ਮੰਨਿਆ ਗਿਆ, ਸਰਮੌਰ ਮੰਨਿਆ ਗਿਆ। ਇਹ ਵੀ ਇਹ ਸ਼ਿਵ ਦੀ ਕਹਿ ਲਈਏ ਵੀ ਉਹਨਾਂ ਦਾ ਸੇਵਕ, ਉਹਨਾਂ ਦੀ ਸਵਾਰੀ ਬਣਦਾ। ਕਹਿਣ ਲੱਗੇ ਹਨੂਮਾਨ ਵਰਗੇ, ਗਰੁੜ ਵਰਗੇ, ਕਹਿਣ ਲੱਗੇ ਪਰਮਾਤਮਾ ਇਹ ਵੀ ਤੇਰਾ ਅੰਤ ਨਹੀਂ ਪਾ ਸਕੇ। ਸੁਰ ਪਤ, ਸੁਰ ਦੇ ਅਰਥ ਹੁੰਦਾ ਦੇਵਤਾ, ਪਤ ਦੇ ਅਰਥ ਹੁੰਦੇ ਪਤੀ। ਦੇਵਤਿਆਂ ਦਾ ਪਤੀ ਕੌਣ ਹੈ? ਇੰਦਰ ਦੇਵਤਾ। ਕਿਉਂਕਿ ਹਿੰਦੁਸਤਾਨ ਦੀ ਧਰਤੀ ਤੇ 33 ਕਰੋੜ ਦੇਵਤਿਆਂ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ, ਤੇ 33 ਕਰੋੜ ਦੇਵਤਿਆਂ ਦਾ ਸਰਮੌਰ ਦੇਵਤਾ ਮੰਨਿਆ ਗਿਆ। ਇੰਦਰ ਦੇਵਤਾ ਨੂੰ। ਕਹਿਣ ਲੱਗੇ ਜਿਹੜਾ ਸੁਰਪਤ ਹੈ ਦੇਵਤਿਆਂ ਦਾ ਪਤੀ ਇੰਦਰ ਦੇਵਤਾ ਹੈ। ਨਰ ਪਤ, ਨਰ ਕਹਿੰਦੇ ਨੇ ਮਨੁੱਖ ਨੂੰ, ਪਤ ਕਹਿੰਦੇ ਨੇ ਪਤੀ ਨੂੰ। ਨਰਾਂ ਦਾ, ਮਨਮੁੱਖਾਂ ਦਾ ਪਤੀ ਉਹ ਕੌਣ ਹੈ? ਜਿਹਨੂੰ ਅਸੀਂ ਰਾਜਾ ਕਹਿ ਦਿੰਦੇ, ਬਾਦਸ਼ਾਹ ਕਹਿ ਦਿੰਦੇ। ਨਰ ਪਤ ਨਹੀਂ ਗੁਣ ਜਾਣ, ਪਰਮਾਤਮਾ ਵੀ ਤੇਰੇ ਗੁਣਾਂ ਨੂੰ ਨਹੀਂ ਜਾਣ ਸਕੇ। ਤੂੰ ਬੇਅੰਤ ਹੈ, ਤੈਨੂੰ ਪ੍ਰੋਪਰ ਤੌਰ ਤੇ ਬਿਆਨ ਨਹੀਂ ਕਰ ਸਕੇ। ਚਾਰ ਵੇਦ ਅਰ ਸਿਮਰਤ ਪੁਰਾਣ, ਹਿੰਦੂ ਧਰਮ ਦੇ ਚਾਰ ਵੇਦ ਨੇ, ਸਿਮਰਤੀਆਂ ਨੇ, ਪੁਰਾਣ ਨੇ। ਕਹਿਣ ਲੱਗੇ ਇਹਨਾਂ ਨੇ ਵੀ ਪਰਮਾਤਮਾ ਤੇਰਾ ਜਸ ਜ਼ਰੂਰ ਕੀਤਾ, ਵਡਿਆਈ ਜ਼ਰੂਰ ਕੀਤੀ, ਪਰ ਅੰਤ ਨਹੀਂ ਪਾ ਸਕੇ। ਕਮਲਾ ਪਤ ਕਮਲਾ ਨਹੀਂ ਜਾਣਾ। ਕਮਲਾ ਪਤ ਕਹਿੰਦੇ ਨੇ ਲਛਮੀ ਦਾ ਪਤੀ ਵਿਸ਼ਨੂੰ, ਤੇ ਕਮਲਾ ਕਹਿੰਦੇ ਨੇ ਲਛਮੀ ਨੂੰ। ਕਹਿਣ ਲੱਗੇ ਲਛਮੀ ਦਾ ਪਤੀ ਵਿਸ਼ਨੂੰ ਤੇ ਲਛਮੀ, ਹੇ ਪਰਮਾਤਮਾ ਕਮਲਾ ਪਤ ਕਮਲਾ ਨਹੀਂ ਜਾਣਾ, ਇਹ ਵੀ ਨਹੀਂ ਤੈਨੂੰ ਜਾਣ ਸਕੇ। ਇਹ ਵੀ ਪ੍ਰੋਪਰ ਤੌਰ ਤੇ ਇਹ ਨਹੀਂ ਕਹਿ ਸਕਦੇ ਵੀ ਪਰਮਾਤਮਾ ਇੰਨਾ ਕੁ ਵੱਡਾ, ਉਸ ਤੋਂ ਬਾਅਦ ਖਤਮ ਹੋ ਗਿਆ। ਨਹੀਂ, ਸੁਣ, ਵੱਡਾ ਆਖਿਆ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹੇ ਕਬੀਰ, ਅਖੀਰ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਆਪਣਾ ਵਿਚਾਰ ਪੇਸ਼ ਕੀਤਾ, ਪਹਿਲਾਂ ਉਹਨਾਂ ਲੋਕਾਂ ਦੀਆਂ ਉਦਾਹਰਨਾਂ ਦੇ ਕੇ। ਕਹੇ ਕਬੀਰ ਸੋ ਭਰਮੇ ਨਹੀਂ, ਉਹ ਕਬੀਰ ਕਿਹੜੇ ਭਰਮ ਵਿੱਚ ਪੈ ਗਿਆ, ਕਿਹੜੇ ਪਾਸੇ ਤੁਰ ਪਏ? ਉਹ ਬੇਅੰਤ ਹੈ, ਬੇਅੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਭਟਕਣਾ ਛੱਡ, ਇੱਕ ਕੰਮ ਕਰ, ਪੱਗ ਲੱਗ ਰਾਮ ਰਹਿ ਸਰਨਾਈ, ਪਰਮਾਤਮਾ ਦੇ ਪੈਰਾਂ ਵਿੱਚ, ਚਰਨਾਂ ਵਿੱਚ ਡਿੱਗ ਜਾ, ਵਾਹਿਗੁਰੂ ਦੇ ਚਰਨਾਂ ਵਿੱਚ, ਰਾਮ ਦੇ ਚਰਨਾਂ ਵਿੱਚ ਟਿਕ ਜਾ, ਉਹਦੇ ਵਿੱਚ ਅਭੇਦ ਹੋ ਜਾ, ਬਸ ਤੇਰਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਏਗਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ ਗੁਰੂ ਦੀ ਗੋਦ ਵਿੱਚ ਬੈਠਦੇ ਹੋ। ਜਿਸ ਪਰਮਾਤਮਾ ਦੀ ਬੇਅੰਤਤਾ ਦਾ ਜ਼ਿਕਰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਨੇ ਕੀਤਾ ਹੈ, ਗੁਰੂ ਸਾਹਿਬਾਨ ਨੇ ਵੀ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਅਸੀਂ ਵੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜੀਏ, ਤਾਂ ਕਿ ਸਾਡਾ ਮਨੁੱਖਾ ਜਨਮ ਜਿਹੜਾ ਹੈ ਉਹ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਇਸ ਗੁਰੂ ਘਰ ਦੇ ਵਿੱਚ ਮਹਾਨ ਸੰਤ ਮਹਾਂਪੁਰਖ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਉਹ ਆਏ ਨੇ, ਰਾਤੀ ਵੀ ਉਹਨਾਂ ਦਾ ਦੀਵਾਨ ਸੀ 6 ਵਜੇ ਤੋਂ ਲੈ ਕੇ 9 ਵਜੇ ਤੱਕ। ਅੱਜ ਵੀ ਸ਼ਾਮ ਨੂੰ ਆਪ ਸੰਗਤਾਂ ਦੇ ਉਸ ਸੇਵਾ ਵਿੱਚ ਹਾਜ਼ਰ ਹੋਣਗੇ, ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ। ਕੱਲ੍ਹ ਐਤਵਾਰ ਉਹਨਾਂ ਦਾ ਸਮਾਂ ਹੋਏਗਾ ਜੀ 11 ਵਜੇ ਤੋਂ ਲੈ ਕੇ 2 ਵਜੇ ਤੱਕ, ਜ਼ਰੂਰ ਸਮਾਂ ਕੱਢ ਕੇ ਪਹੁੰਚ ਕੇ ਮਹਾਂਪੁਰਖਾਂ ਦੀ ਰਚਨਾ ਤੋਂ ਗੁਰੂ ਦਾ ਜਸ ਸਰਵਣ ਕਰੀਏ ਜੀ। ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਸੇ ਤੀ ਮਨ ਵਜਿਆ, ਵਧਾਈਆ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣੇ ਆਈਆ, ਸ਼ਬਦ ਤੰਗਾ ਬਵਰੀ ਕੇਰਾ, ਮਨ ਜਿੰਨੇ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਬੇਰਿਆ, ਤੂੰ ਸਦਾ ਰਹੋ ਹਰਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰਾ ਸੁਆਮੀ ਸੁਖਮ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ ਸਦਾ ਸੁਭ ਸਲਾਹ, ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਵਡਿਆਈਆਂ, ਕਾਹੇ ਨਾਨਕ ਸੁਣ ਹੋ ਸੰਤੋ, ਸਭ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਸ ਭਾਗਾ, ਕਸ ਭਾਗਾ ਸ਼ਬਦ ਵਾਜੇ, ਕਲਾ ਜੁਤ ਕਰ ਧਾਰੀਆ, ਪੰਚ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿਸਕ ਹੋਵਾ, ਤਿਤ ਕਰੇ ਅਨਹਦ ਵਾਜੇ, ਅਨ ਦਿਸਣਾ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ, ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਅਪਰ ਪੂਰੇ, ਬਿਰਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦਾਈ ਦਾਇਆ, ਖਿਲ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਘਾਰ, ਨਾਨਕ ਤੇ ਮੁਖ ਉਜਲੇ,
0: ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤ ਸੰਗਤ ਜੀ ਬੋਲੋ ਜੀ
1: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਮਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਲਿਆਵਦਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜੱਪੀਆਂ ਜੱਪੀਆਂ ਜਿਹਨਾਂ ਨਾਮ ਜੱਪਿਆ ਵਣ ਛਕਿਆ ਦੇਗ ਚਲਾਈ ਤੇ ਵਾਹਿ ਦੇਗ ਨਿਡ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਕਿਚੜੇ ਆ ਰਹੇ ਨਜ਼ਰ ਆਏਗਾ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਤੇ ਦੇਖੇ ਸੰਤ ਸਤਸੰਗ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਖਤਾਂ ਸਭ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚਿਤ ਆਮਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਚਰਿਆਇਤ ਦੇਖ ਦੇਖ ਕੀ ਫਤਿਹ ਬ੍ਰਿਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਜ ਸਦਾ ਸਹਾਇ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਓਡਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਪੈਦਾ ਜੀ ਦੋਏ ਕਰ ਜੋੜ ਕਰੋ ਅਰਦਾਸ ਖੁਦ ਭਾਵੇ ਤਾਂ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਵਿੱਚ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਣ ਹੋਏ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਨਿਹੰਗ ਉਤਾਰ ਦਿਓ ਬੇਅੰਤ ਬਾਣੀਆਂ ਦੇ ਪਾਠ ਐਸ ਵੇ ਰਾਗੀ ਸਿੰਘਾਂ ਨੇ ਆਪ ਦੇ ਚੰਨ ਜਾਤ ਸਾਹਿਬ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਪ੍ਰਵਾਨ ਵਸਾਉਣ ਦੀ ਕਿਰਪਾ ਦਾ ਕਰੋ ਦਤਾਰ ਦਿੱਤਾ ਜੀ ਬਾਣੀ ਦਾ ਭਾਵ ਸਾਰੇ ਸੰਗਤਾਂ ਦੇ ਹਿਰਦੇ ਚ ਵਸਾਉਣ ਦੀ ਕਿਰਪਾ ਦਾ ਕਰੋ ਦਤਾਰ ਜੀ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਬ ਸ਼ਾਦੇ ਦੇ ਗਿਆ ਤਿਆਰ ਕਰ ਖਾਨ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਜੀਵਨ ਵਾਹ ਕਿਰਪਾ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਲੰਗਰਾਂ ਦੀ ਟੁੱਟ ਸੇਵਾ ਜੀ ਪ੍ਰਬੰਧ ਕਰ ਦਿਓ ਜੀਵਨ ਵਾਹ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਾਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਪਾਲਤਾ ਕਰੋ ਗੁਰੂ ਜੀ ਮਹਾਰਾਜ ਕਿਰਪਾ ਕਰ ਦਿੱਤਾ ਜੀ ਜੀਵਨ ਵਾਹ ਆਪ ਦੇ ਦਰਕਰ ਸੇਵਾ ਦਾ ਬੱਚੀ ਨਿਰਮਲ ਕਹੋ ਪੁੱਤਰੀ ਜਿਹੜੀ ਹੇਜਲ ਦਾਦਰਾ ਜੀ ਗਰੀਬ ਨਵਾਜ ਜਨਮਦਿਨ ਦੀ ਖੁਸ਼ੀ ਵਿੱਚ ਗਰੀਬ ਨਵਾਜ ਨਿਰਮਲ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਪੁੱਤਰੀਦਾਰ ਹੇਜਲ ਦਾਦਰਾ ਦੇ ਜਨਮਦਿਨ ਦੀ ਖੁਸ਼ੀ ਦੇ ਦਾਰ ਪਿਤਾ ਜੀ ਆਪ ਦੇ ਚਰਨਾਂ ਧੰਨਵਾਦ ਕਰਦਿਆਂ ਸ਼ੁਕਰੀਆ ਅਦਾ ਕਰਦਿਆਂ ਬੇਅੰਤ ਵਾਲਾ ਕਿ ਪਰਿਵਾਰ ਆਪ ਦੇ ਚਰਨਾਂ ਦੀ ਹਾਜ਼ਰੀ ਪ੍ਰਵਾਨ ਕਰੋ ਦਿੱਤਾ ਬਖਸ਼ਿਸ਼ ਕਰਦਿਆਂ ਵੀ ਗਰੀਬ ਨਵਾਜ ਜੀ ਸੇਵਕਾਂ ਦੀ ਹਾਜ਼ਰੀ ਪ੍ਰਵਾਨ ਕਰੋ ਭੇਟਾ ਪ੍ਰਵਾਨ ਕਰੋ ਮਿਹਰ ਕਰੋ ਬੱਚੀ ਨਿਰਮਲ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕਿੰਨਾ ਦਾਲ ਬਖਸ਼ਿਸ਼ ਦਾਲ ਪਿਤਾ ਜੀ ਹੋਰ ਉੱਚੀ ਵਿਦਿਆ ਦਾਲ ਬਖਸ਼ਿਸ਼ ਕਰਨੀ ਸਾਰੇ ਪਰਿਵਾਰ ਵਿੱਚ ਤਾਂ ਸੁੱਖ ਚਾਂਦੀ ਚਾਂਦੀ ਕਲਾ ਕਰੋ ਬੱਚੀ ਸਮਰਥ ਬਖਸ਼ੋ ਦਾ ਚਾਨਣ ਜੋੜਨ ਦੀ ਕਿਰਪਾਲਤਾ ਕਰੋ ਜੀ ਗੁਰੂ ਜੀ ਬਨਵਾਸ ਸੇਵਕਾਂ ਦੀਆਂ ਕਮਾਈਆਂ ਸਬਰ ਕਰੋ ਕਰਜ ਵਾਧੇ ਬੱਚੀ ਕਿਰਪਾਲਤਾ ਕਰੋ ਦਾਦਾ ਜੀ ਅੰਮ੍ਰਿਤ ਵੇੜੇ ਤੋਂ ਲੈ ਕੇ ਦਰ ਕੇ ਆਈਆਂ ਸਭ ਸੰਗਤਾਂ ਜਹਾਜ਼ ਦੀ ਦਰ ਪ੍ਰਵਾਨ ਕਰੋ ਕਰੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇਰੇ ਕੋਲ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਇਹ ਦਤਾਰ ਜੀਓ ਛੇ ਕੌਮ ਖਾਲਸਾ ਪੰਥ ਨੂੰ ਇਹ ਤਾਂ ਸਵਾਗ ਪਿਆ ਅੱਜ ਬਖਸ਼ਿਸ਼ ਕਰਕੇ ਸੱਚ ਨੋਈ ਦਾਲ ਬਖਸ਼ੋ ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੇ ਦਤਾਰ ਹਰ ਮੈਦਾਨ ਦੁਹਾਨ ਫਤਿਹ ਬਖਸ਼ਿਸ਼ ਪਾਲਦਾ ਕਰੋ ਜੀ ਗਰੀਬ ਨਵਾਜ ਜੀਓ ਦੂਰ ਦਰਾਜ ਕਰਾਂ ਬੈਠੀਆਂ ਲਾਗ ਪਿਤਾ ਕੀ ਸ਼ਰਮ ਕਰੀਆਂ ਸਾਰੇ ਸਿਰ ਦੇ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਆਪਣੀ ਕਿਰਪਾ ਕਰ ਸਕਦਾ ਉਦੋਂ ਬਖਸ਼ੇ ਨੇ ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਬੇਅੰਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਨੂੰ ਤਾਂ ਮਿਹਨਤ ਤੁਮਾਇਆ ਸਕਤਾਂ ਹਾਲ ਚਰਨ ਭੇਟਾ ਕਰੀਏ ਪ੍ਰਵਾਨ ਕਰੋ ਬਸ਼ਕਰ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਕਾਰੋਬਾਰ ਵੱਧ ਮੁਕਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰਾਂ ਪੂਰੀਆਂ ਕਰੋ ਜੀ ਮਿਹਨਤ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਣ ਚੁੱਕਣ ਵਾਹੀ ਬਖਸ਼ੋ ਪਿੱਤਰ ਕੋ ਨਵੀਂ ਬਖਸ਼ ਕਰਕੇ ਉਪਰੰਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਅੱਗੇ ਬਖਸ਼ੋ ਸਹਿੰਦੇ ਕਾਰ ਸਵਾਰ ਕੇ ਚੈਨਤ ਨਵਾਦ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਬਾਤ ਕਰਤਾ ਸਹੀ ਪਿਆਰੇ ਮੇਰੇ ਜਿਹੜੇ ਬਰਾਬਰ ਦਾ ਨਾਮ ਚਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ

ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਪੋਚਿਆ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਬੜੀ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ

0: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ੀ ਕੀਤੀ ਆਪ ਸੰਗਤ ਅੰਮ੍ਰਿਤ ਲੈ ਕੇ ਮਾਰੇ ਨਿੱਘੀ ਆਨੰਦ ਮਾਣਦੇ ਹੋਏ ਹਾਂ। ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਦੇ ਸਪੂਰਨ ਕੀਤੇ ਸਰਵਣ ਕੀਤੇ ਨੇ ਉਪਰੰਤ ਅੱਜ ਦੇ ਹੁਕਮਨਾਮੇ ਕਥਾ ਵਿਚਾਰ ਵਿਦਵਾਨ ਵੀ ਉਦੋਂ ਸਰਵਣ ਕੀਤੀ ਹੈ। ਅਰਦਾਸ ਦੇ ਸਾਹ ਜੇ ਪਰੀਪ੍ਰਤ ਮਹਾਰਾਜ ਬਖਸ਼ੇ ਪਿੱਤਰ ਗੁਰਨਾਮੇ ਸਰਵਣ ਕੀਤੇ ਹਨ। ਸੋ ਸਾਹ ਸ੍ਰੀ ਅੱਜ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਸੋ ਆਹ ਸਾਧ ਸੰਗਤ ਆਪਣੇ ਤੁਹਾਨੂੰ ਪਤਾ ਹੈ ਕਿ ਲੜੀਵਾਰ ਹਰ ਰੋਜ਼ ਸਹਿਜ ਪਾਠ ਹੋ ਰਹੇ ਨੇ। ਸੋ ਸੰਗਤਾਂ ਬੇਅੰਤ ਸੰਗਤਾਂ ਘਰਾਂ 'ਚ ਬੈਠ ਕੇ ਨਾਲ ਲੜੀਵਾਰ ਸਹਿਜ ਪਾਠ ਕਰ ਰਹੀਆਂ ਨੇ। ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਭਾਈ ਜਿੰਦਰ ਸਿੰਘ ਜੀ ਨੂੰ ਕੀਰਤਨ ਭਾਈ ਰਜਿੰਦਰ ਸਿੰਘ ਨੂੰ ਫੋਨ ਕਰਕੇ ਆਪਣਾ ਜਿਹੜਾ ਉਹਨਾਂ ਨਾਲ ਪ੍ਰੋਗਰਾਮ ਲਿਆ ਉੱਥੇ ਉਹਨਾਂ ਨਾਲ ਸਾਂਝਾ ਕਰ ਲਓ ਤਾਂ ਕਿ ਸਮੇਂ ਸਿਰ ਤੁਹਾਨੂੰ ਫੋਨ ਕਰਕੇ ਸਾਰੇ ਆਉਣ ਵਾਲੇ ਪ੍ਰੋਗਰਾਮ ਜਿਹੜੇ ਨੇ ਇਹਨਾਂ ਤੋਂ ਜਾਣੂ ਕਰਵਾ ਸਕਣਗੇ। ਇਸ ਸਾਧ ਸੰਗਤ ਜੀ ਤੋਂ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨੂੰ ਫੋਨ ਜ਼ਰੂਰ ਕਰੋ। ਉਹਨਾਂ ਦਾ ਫੋਨ ਨੰਬਰ ਹੈ 4087141145। ਔਰ ਸਾਧ ਸੰਗਤ ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਜੋ ਨਾਰਥ ਸਾਲ ਸੌ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਦੇ 'ਚ ਬੇਅੰਤ ਖਰਚਾ ਹੋ ਰਿਹਾ ਹੈ। ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਗੁਰੂ ਘਰ ਸੰਗਤਾਂ ਨੇ ਭੇਟਾ ਕੀਤੀ ਹੈ, ਵਟਭਾਗੀ ਹਨ। ਸਾਧ ਸੰਗਤ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਾਂ ਸਫਲ ਨਹੀਂ ਕੀਤਾ ਉਹਨਾਂ ਸਾਰਿਆਂ ਬੇਨਤੀਆਂ ਜ਼ਰੂਰ ਆਪਣਾ ਦਸਾਂ ਸਫਲ ਕਰਦੇ ਹੋਏ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੇ ਇਸ ਜੋ ਮਹਾਨ ਕਾਰਜ 'ਚ ਹਿੱਸਾ ਪਾਉਣ ਦੀ ਅਰਦਾਸ ਕਰੋ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਨਾਨਕ ਖਾਲਸਾ ਸਕੂਲ ਹੈ ਗੁਰੂ ਘਰ ਸੈਨੋਜੇ ਉਸ ਸਕੂਲ ਦਾ ਜਿਹੜੀ ਉਹ ਐਡਮਿਸ਼ਨ ਹੈ ਉਹ ਚੱਲ ਰਹੀ ਹੈ। ਸੋ ਬੱਚਿਆਂ ਨੂੰ ਦਾਖਲ ਕਰਾਓ, ਆਨਲਾਈਨ ਤੁਸੀਂ ਸਾਧ ਸੰਗਤ ਜੀ ਆਪ ਬੱਚਿਆਂ ਨੂੰ ਦਾਖਲ ਕਰਵਾ ਸਕਦੇ ਹੋ। ਬਾਕੀ ਸਾਧ ਸੰਗਤ ਤੋਂ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਗੁਰੂ ਘਰ ਸੈਨੋਜੇ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਕੱਲ੍ਹ ਤੋਂ ਜਿਨ੍ਹਾਂ ਨੇ ਕੀਰਤਨ ਸ਼ੁਰੂ ਕੀਤਾ ਹੈ। ਸੋ ਅੱਜ ਵੀ ਉਹ 6 ਤੋਂ ਲੈ ਕੇ 9 ਤੱਕ ਕੀਰਤਨ ਕਰਨਗੇ। ਕੱਲ੍ਹ ਉਹਨਾਂ ਦਾ ਕੀਰਤਨ ਹੋਵੇਗਾ 11 ਵਜੇ ਤੋਂ ਲੈ ਕੇ 2 ਵਜੇ ਤੱਕ। ਸਭ ਸੰਗਤਾਂ ਦੇ ਸਮੇਂ ਸਿਰ ਹਾਜ਼ਰੀ ਪਾਣੀ ਬਾਰਦਾ ਕਰੋ। ਔਰ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ ਔਰ ਲੜੀਵਾਰ ਸਹਿਜ ਪਾਠ ਆਰੰਭ ਕਰਨਗੇ। ਅਸੀਂ ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਨਿਗਮਾਨ ਰਹੇ ਹੋ, ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਬਾਣੀ ਨਾਲ ਜੁੜ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 865 ਤੋਂ ਆਪਾਂ ਅੱਜ ਅੱਗੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 865 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਨਾ ਇਸ ਦੁੱਖ ਨਹੀਂ ਜਮ ਜਾਲਾ, ਨਾ ਇਹੋ ਬਿਨਸੈ ਨਾ ਇਹੋ ਜਾਏ, ਆਦਿ ਜੁਗਾਦੀ ਰਹਿਆ ਸਮਾਏ, ਨਾ

ताकि गत मित कछु न पाए, नानक ताकै बल बल जाए। गौंड महल्ला पंजवां।

ਜਾਏ, ਜਮੁਆ ਤਾਕੈ ਨਿਕਟ ਨ ਜਾਏ, ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਭਲ ਮਨ ਹੈ ਨਿੰਦਕ ਵੇਕਾਰੀ, ਗੁਰ ਕੈ ਸਿੱਖ ਸਤਿਗੁਰੂ ਧਿਆਇਆ, ਜਨ ਉਬਰੇ ਨਿੰਦਕ ਨਰਕ ਪਾਇਆ।

ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ।

ਭਿਖ ਮੰਗਾਸੀ, ਨਾ ਇਸ ਪਿੰਡ ਨਾ ਰਖ ਤੂੰ ਰਾਤੀ, ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ, ਨਾ ਇਹੋ ਤਪਾ ਕਹਾਵੈ ਸੇਖ,

ਸਤਿਗੁਰ ਬੁੱਧ ਸਿੱਖ ਲਾਈ, ਨਰ ਤੇ ਉਪਜ ਸੁਰਗ ਕਉ ਜੀਤਿਓ, ਸੋ ਅਵਖਦ ਮੈਂ ਪਾਈ। ਜਹਾ ਜਹਾ ਧੂ ਨਾਰਦ ਟੇਕੇ, ਨੈਕ ਟਿਕਾ ਵੋ ਮੋਹੇ, ਤੇਰੇ ਨਾਮ ਅਵਿਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਤ ਏਹੇ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਨਿਤਾਂ ਪ੍ਰਤੀ, ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਆਪਾਂ ਸ੍ਰੀ ਸਹਿਜ ਪਾਠ ਨਾਲ ਜੁੜਦੇ ਹਾਂ। ਘਰਾਂ ਵਿੱਚ ਵੀ ਸੰਗਤਾਂ ਬੜੇ ਪਿਆਰ ਦੇ ਨਾਲ ਨੇਮ ਸਹਿਤ ਹਾਜ਼ਰੀਆਂ ਭਰਦੀਆਂ ਹਨ। ਸੋ ਸਤਿਗੁਰੂ ਜੀ ਨੇ ਅੱਜ ਵੀ ਤਰਸ ਕੀਤਾ ਹੈ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਬਾਣੀ ਪੜ੍ਹੀ ਹੈ, ਸਰਵਣ ਕੀਤੀ ਹੈ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ, ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਗੁਰਦੇਵ ਜੀ ਕਿਰਪਾ ਕਰਕੇ ਤਰਸ ਕਰਕੇ ਵਸਾ ਦੇਣ, ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਸਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕੋ ਟਾਂਗ ਤੋਂ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਭਜਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੈਨੂੰ ਤੁਹਾਨੂੰ ਯਾਦ ਹੋਣਾ, ਮੈਂ ਤੁਹਾਨੂੰ ਪਤਾ ਕਿਹੜਾ ਨਹੀਂ ਪਤਾ, ਹੁਣ ਫੋਨ ਕਰ ਦੇਣਾ ਮੈਂ ਥੱਲੇ ਆ ਜਾਏਗਾ, ਚੈੱਕ ਕਰ ਲਓ ਕੋਈ ਟੈਸਟ। ਮਤਲਬ ਤੁਸੀਂ ਆਊਟ ਕਰਨਾ ਹੈ, ਆਊਟ
1: ਚਾਹੀਦਾ,
0: ਇਹੀ ਹੋਣਾ ਚੈੱਕ ਕਰ ਲਿਓ। ਹੈਲੋ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਮੈਂ ਪੁੱਛਾਂ ਫੋਨ ਤੇਰੇ ਸਰ, ਅੱਛਾ ਹੈਗਾ ਤੁਹਾਡਾ ਨੰਬਰ, ਚਲ

ਸਿਕਲਾ ਤੇਰੇ ਪਾਣੇ ਸਰਬਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਕੀ ਫਤਿਹ। ਆਗਿਆ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਏ ਫਿਰ ਡੋਤ ਕਤੂ ਨਾਹੀਂ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਲੈ ਰਹੀ ਪਰਮ ਸਕਾਰ ਜੋ ਸਾਧ ਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਧੰਨ ਧੰਨ ਗੁਰੂ ਸਾਹਿਬ ਜੀ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਜੋਸਫ ਅਨਿਲ ਪ੍ਰਸ਼ਾਦ, ਸਪੁੱਤਰ ਸ਼੍ਰੀ ਰਾਜ ਪ੍ਰਸ਼ਾਦ ਅਤੇ ਬੀਬੀ ਪਰਮਜੀਤ ਕੌਰ, ਉਹਨਾਂ ਦੇ ਆਨੰਦ ਕਾਰਜ ਹੋਏ ਨੇ ਜੀ। ਬੱਚੀ ਮਾਰਜਰੀ ਔਨ ਗੁਰਚਲੀਨ ਨਾਲ, ਜੋ ਸਪੁੱਤਰੀ ਹੈ ਸ਼੍ਰੀ ਜੌਨ ਗੁਰਚਲੀਨ ਅਤੇ ਮਿਸਿਸ ਐਮਰਲਿਨ ਗੁਰਚਲੀਨ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਜੋੜੀ ਨੂੰ, ਉਹਨਾਂ ਦੇ ਮਾਤਾ ਪਿਤਾ ਅਤੇ ਸਮੂਹ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਹੁਣ ਮੈਂ ਇੰਗਲਿਸ਼ ਵਿੱਚ ਕਰ ਲਵਾਂ। ਇਟਸ ਵੈਰੀ ਆਸਪੇਸ਼ੀਅਸ ਓਕੇਜ਼ਨ ਵੈਨ ਦ ਮੈਰਿਜ ਸੈਰੀਮਨੀ ਆਫ ਜੋਸਫ ਅਨਿਲ ਪ੍ਰਸ਼ਾਦ ਐਂਡ ਮਾਰਜਰੀ ਹੋਨ ਗੁਰਚਰੀਨ ਵਾਜ ਕੰਪਲੀਟਿਡ ਅਕੋਰਡਿੰਗ ਟੂ ਸਿੱਖ ਰਾਤ ਮਰਜ਼ਾਦਾ। ਹੇਅਰ ਆਈ ਲਾਈਕ ਟੂ ਮੈਂਸ਼ਨ ਦੈਟ ਜੋਸਫ ਅਨਿਲ ਪ੍ਰਸ਼ਾਦ ਇਜ਼ ਸਨ ਆਫ ਸ਼੍ਰੀ ਰਾਜ ਪ੍ਰਸ਼ਾਦ ਐਂਡ ਮਿਸਿਸ ਪਰਮਜੀਤ ਕੌਰ, ਐਂਡ ਮਾਰਜਰੀ ਹੋਨ ਗੁਰਚਰੀਨ ਇਜ਼ ਡਾਟਰ ਆਫ ਸ਼੍ਰੀ ਆਫ ਮਿਸਟਰ ਜੌਨ ਗੁਰਚਲੀਨ ਐਂਡ ਮਿਸਿਸ ਐਮਰਲਿਨ ਗੁਰਚਲੀਨ। ਗੁਰੂ ਗ੍ਰੰਥ ਸਾਹਿਬ ਬਲੈਸਡ ਦ ਸੈਰੇਮਨੀ ਐਂਡ ਇਟ ਵਾਜ ਕੰਪਲੀਟਿਡ ਅਨਇੰਟਰਪਟਡ ਐਟ ਦਿਸ ਹੈਪੀ ਓਕੇਜ਼ਨ। ਆਈ ਕੰਗ੍ਰੈਚੁਲੇਟ ਦ ਕਪਲ, ਦੇਅਰ ਪੇਰੈਂਟਸ, ਦੇਅਰ ਰਿਲੇਟਿਵਸ, ਦੇਅਰ ਫਰੈਂਡਸ ਔਨ ਬੋਥ ਸਾਈਡਸ, ਐਂਡ ਪ੍ਰੇ ਟੂ ਵਾਹਿਗੁਰੂ, ਟੂ ਗੁਰੂ ਗ੍ਰੰਥ ਸਾਹਿਬ ਟੂ ਗਿਵ ਦੈਮ ਏ ਵੈਰੀ ਵੈਰੀ ਹੈਪੀ ਲਾਈਫ ਟੁਗੈਦਰ। ਹਾਂਜੀ, ਥੋੜ੍ਹਾ ਜਿਹਾ ਰਸਤਾ ਛੱਡ ਦਿਓ ਜੀ ਤੁਮ ਜੀ। ਥੈਂਕ ਯੂ, ਥੈਂਕ ਯੂ। ਅਤੇ ਆਈ ਪ੍ਰੇ ਟੂ ਗੁਰੂ ਗ੍ਰੰਥ ਸਾਹਿਬ ਫਾਰ ਦੇਅਰ ਸਕਸੈਸਫੁਲ ਮੈਰਿਡ ਲਾਈਫ, ਫੁੱਲ ਆਫ ਹੈਪੀਨੈਸ ਆਲ ਦ ਟਾਈਮ, ਵਿਦ ਦ ਹੋਪ ਦੈਟ ਦੇ ਵਿਲ ਬੀ ਹੈਲਪਿੰਗ ਈਚ ਅਦਰ ਇਨ ਦਿਸ ਮੈਰਿਡ ਲਾਈਫ, ਰਿਸਪੈਕਟਿੰਗ ਈਚ ਅਦਰ, ਐਂਡ ਦੈਨ ਦੇ ਵਿਲ ਬੀ ਆਲਸੋ supporting each other and helping each other's parents, respecting both sides, parents, and also they will be doing their best to do something for the community. Now, I request Bhai Safar Namrit Singh Ji to honor the couple. I request the couple, can they stand to receive this honor robes? We call it zero powers, please. Both of you stand. Joseph and Marjorie, please. Thank you.

ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ, ਹੁਣ ਮੇਨ ਹਾਲ ਵਿਚ ਸਰਦਾਰ ਅਜੀਤ ਸਿੰਘ ਚੱਠਾ ਉਹਨਾਂ ਦੀ ਯਾਦ ਵਿਚ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਅੰਤਿਮ ਅਰਦਾਸ ਹੋਏਗੀ। ਸੰਗਤਾਂ ਦੇ ਚਰਨਾਂ ਚ ਬੇਨਤੀ ਹੈਗੀ ਹੈ, ਅਸੀਂ ਸਹਿਜ ਪਾਠ ਦੇ ਭੋਗ ਸ਼ੁਰੂ ਕਰਨ ਲੱਗੇ ਹਾਂ ਤੇ ਪਰਿਵਾਰ ਤੇ ਸੰਗਤਾਂ ਦੇ ਚਰਨਾਂ ਚ ਬੇਨਤੀ, ਲੰਗਰ ਛੱਕੇ ਗੁਰੂ ਘਰ ਵਿਚ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਣਾਂ 'ਚ ਬੇਨਤੀ ਹੈ, ਆਪਾਂ ਸਾਰੇ ਹੀ ਸਰਗਵਾਸੀ ਸਰਦਾਰ ਅਜੀਤ ਸਿੰਘ ਚੱਠਾ ਤਿਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ। ਪਰਿਵਾਰ ਵੱਲੋਂ ਕੁਝ ਰੋਜ਼ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਜੋ ਕਿ ਇਸ ਵੇਲੇ ਭੋਗ ਪਏ ਹਨ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਗੁਰਦੁਆਰਾ ਸਾਹਿਬ ਜੀ ਅੰਦਰ ਆ ਜਾਣ, ਤਾਂ ਕਿ ਆਪਾਂ ਠੀਕ 3 ਵਜੇ ਤੱਕ ਆਪਾਂ ਪੂਰੀ ਸਮਾਪਤੀ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਜਬ ਵਸਾਰੀ ਹੀ ਉਹ ਮਹਾਨ ਆਤਮਾ ਸਰਦਾਰ ਅਜੀਤ ਸਿੰਘ ਜੀ ਚੱਠਾ ਜਿਤਨੇ ਇੱਕ ਸਵਾਸ ਲੈ ਕਰਕੇ ਸੰਸਾਰ ਦੇ ਵਿੱਚ ਆਏ ਸਨ, ਮਾਤ ਲੋਕ ਵਿੱਚ ਆਏ ਸਨ, ਤਿਨ੍ਹਾਂ ਨੂੰ ਉਸ ਮਾਲਕ ਦੇ ਹੁਕਮ ਮੁਤਾਬਕ ਪੂਰਾ ਕਰਕੇ ਇਸ ਸੰਸਾਰ ਤੋਂ ਪਿਛਲੇ ਦਿਨ ਅਕਾਲ ਚਲਾਣਾ ਕਰ ਗਏ ਸਨ। ਤਿਨ੍ਹਾਂ ਦੇ ਨਿਯਮਿਤ ਸਮੂਹ ਚੱਠਾ ਪਰਿਵਾਰ, ਸਮੂਹ ਰਿਸ਼ਤੇਦਾਰ, ਦੋਸਤ ਮਿੱਤਰ ਇਕੱਤਰ ਹੋ ਕਰਕੇ ਅੱਜ ਪੰਜ ਭੂਤਕ ਸਰੀਰ ਨੂੰ ਗਨਪੇਟ ਤੋਂ ਉਪਰੰਤ ਅੰਤਿਮ ਅਰਦਾਸ ਲਈ ਸ੍ਰੀ ਗੁਰਦੁਆਰਾ ਸਾਹਿਬ ਜੀ ਵਿਖੇ ਆਪਾਂ ਜੁੜ ਬੈਠੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਇੱਕ ਮਹਾਂਪੁਰਖਾਂ ਦੇ ਕੋਲ ਸੇਵਾਦਾਰ ਬੈਠੇ ਸਨ ਤੇ ਸ਼ਹਿਰ ਦੇ ਵਿੱਚ ਕੋਈ ਪੂਰਾ ਹੋ ਗਿਆ। ਜਦੋਂ ਸ਼ਹਿਰ ਦੇ ਵਿੱਚ ਕੋਈ ਪੂਰਾ ਹੋਇਆ ਤੇ ਮਹਾਂਪੁਰਖਾਂ ਨੇ ਸੇਵਕ ਨੂੰ ਭੇਜਿਆ ਨਾਲ, ਜਦੋਂ ਸੇਵਕ ਵਾਪਸ ਪਰਤਿਆ ਤੇ ਪੁੱਛਿਆ, ਭਾਈ ਇਹ ਦੱਸੋ ਕਿ ਇਹ ਜੀਵ ਆਤਮਾ ਨਰਕਾਂ ਚ ਗਈ ਜਾਂ ਸੁਰਗਾਂ ਚ? ਤੇ ਸੇਵਕ ਆਖਣ ਲੱਗਿਆ ਕਿ ਮਹਾਰਾਜ ਇਹਦੇ ਬਾਰੇ ਮੈਂ ਕੀ ਜਾਣਦਾ, ਮੈਨੂੰ ਕੀ ਪਤਾ। ਫਿਰ ਸਮਾਂ ਵਿਚਰਿਆ, ਇੱਕ ਕੋਈ ਹੋਰ ਸਮਾਂ ਇਹੋ ਜਿਹਾ ਆਇਆ, ਫਿਰ ਸੱਜਣ ਨੂੰ ਭੇਜਿਆ, ਸੇਵਕ ਨੂੰ ਭੇਜਿਆ ਤੇ ਸੇਵਕ ਨੇ ਆ ਕੇ ਦੱਸਿਆ, ਬਾਬਾ ਜੀ ਨੇ ਪੁੱਛਿਆ ਤੇ ਉਹ ਫਿਰ ਇਹੀ ਗੱਲ ਆਖਦਾ ਕਿ ਮੈਨੂੰ ਕੀ ਪਤਾ। ਪਰ ਹਾਂ, ਫਿਰ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਦੱਸ ਉਹਦੇ ਪਿੱਛੇ ਕਿਤਨੀ ਕੁ ਦੁਨੀਆ ਸੀ ਤੇ ਉਹਦੇ ਬਾਰੇ ਕੀ ਕੁਝ ਬੋਲਦੇ ਸਨ। ਹਾਂ, ਇਹ ਤੇ ਮੈਨੂੰ ਜ਼ਰੂਰ ਪਤਾ ਹੈ ਕਿ ਜਦੋਂ ਮੈਂ ਪਹਿਲਾਂ ਗਿਆ ਸੀ ਤੇ ਉਹਦੇ ਨਾਲ ਪੰਜ ਸੱਤ ਜਣੇ ਜੀਵ ਸੀਗੇ ਤੇ ਆਖਦੇ ਸੀ ਚੰਗਾ ਹੋਇਆ ਇਹ ਸੰਸਾਰ ਤੋਂ ਚਲਾ ਗਿਆ, ਇਹਨੇ ਇੱਥੇ ਰਹਿ ਕੇ ਵੀ ਕੀਤਾ ਕੁਝ ਨਹੀਂ। ਪਰ ਜਿੱਥੇ ਮੈਂ ਹੁਣ ਗਿਆ ਸੀ, ਅੱਜ ਗਿਆ ਸੀ, ਉਹਦੇ ਮਗਰ ਇੰਨੀ ਦੁਨੀਆ ਤੇ ਸਾਰਿਆਂ ਦੀ ਅੱਖਾਂ ਦੇ ਵਿੱਚ ਅੰਜੂ ਤੇ ਆਖਦੇ ਸਨ ਇਹੋ ਜਿਹਾ ਜੀਵ ਸੰਸਾਰ ਵਿੱਚ ਟਾਵਾਂ ਟਾਵਾਂ ਆਉਂਦਾ ਹੈ, ਇਹਦਾ ਘਾਟਾ ਸਾਨੂੰ ਬੜਾ ਪੈਣਾ ਹੈ ਸੰਸਾਰ ਨੂੰ। ਜਦੋਂ ਇਸ ਤਰ੍ਹਾਂ ਦੀ ਗੱਲ ਆਖੀ ਤੇ ਬਾਬਾ ਜੀ ਕਹਿਣ ਲੱਗੇ, ਬਸ ਇਹੀ ਹੈ ਨਰਕ ਤੇ ਸਵਰਗ। ਇੱਥੇ ਸਾਹਿਬ ਜੀ ਦੇ ਪਾਵਨ ਬਚਨ ਆਪ ਜੀ ਨੇ ਸਰਵਣ ਕੀਤੇ ਹਨ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹ, ਆ ਗਏ ਬਸਨ ਸੁਹੇਲਾ। ਸਤਿਗੁਰੂ ਜੀ ਕਿਰਪਾ ਕਰਨ, ਆਓ ਮਿਲ ਕੇ ਇੱਕ ਛੋਟਾ ਸਬਦ ਪੜ੍ਹ ਕੇ ਉਸ ਤੋਂ ਬਾਅਦ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ।

ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਲ ਜੋਨ ਤੇਰੀ ਪਨਹਾਰੀ। ਸਤਿਗੁਰੂ ਜੀ ਕਹਿੰਦੇ ਨੇ 84 ਲੱਖ ਜੂਨਾਂ ਦੇ ਵਿੱਚ ਸਭ ਤੋਂ ਸ੍ਰੋਮਣੀ ਜੂਨ ਮਨੁੱਖਾ ਜੂਨ ਹੈ। ਇਹ ਜੂਨ ਇਹੋ ਜਿਹੀ ਹੈ, ਸਾਹਿਬ ਜੀ ਕਹਿੰਦੇ ਨੇ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਮੂੜੇ ਨਾਮ ਨਾ ਜਾਣਿਆ ਰਾਮ ਕਾ, ਫਿਰ ਪਾਛੇ ਪਛਤਾਏ। ਸਾਹਿਬ ਜੀ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਣ। ਇਹ ਮਨੁੱਖਾ ਜਾਮਾ ਇਤਨਾ ਕੀਮਤੀ ਹੈ, ਇਤਨੀ ਬਖਸ਼ਿਸ਼ ਹੈ ਕਿ ਮਨੁੱਖਾ ਜਾਮਾ ਮਿਲਿਆ ਹੈ, ਪਰ ਇਸ ਦੇ ਲਈ ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਸਤਿਗੁਰੂ ਜੀ ਕਿਰਪਾ ਕਰਨ, ਜਿਵੇਂ ਕਿ ਅੱਜ ਆਪਾਂ ਸਾਰੇ ਹੀ ਅਜੀਤ ਸਿੰਘ ਜੀ ਚੱਠਾ, ਉਹਨਾਂ ਨੇ ਇਸ ਸੰਸਾਰ ਦੇ ਵਿੱਚ ਰਹਿ ਕਰਕੇ ਆਪਣੇ ਜਨਮ ਨੂੰ ਬੜਾ ਹੀ ਸੋਹਣਾ ਬਤੀਤ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਸ ਜੀਵ ਆਤਮਾ ਨੂੰ ਸਤਿਗੁਰੂ ਜੀ ਸਦੀ ਵੀ ਕਾਲ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਪ੍ਰਦਾਨ ਕਰਨ, ਪਿੱਛੇ ਪਰਿਵਾਰ, ਸਾਖ ਸੰਬੰਧੀ ਰਿਸ਼ਤੇਦਾਰ, ਬੱਚਿਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਮਿਲ ਕੇ ਆਨੰਦ ਸਾਹਿਬ ਜੀ ਦੇ ਜਾਪ ਉਪਰੰਤ ਅਰਦਾਸ। ਰਾਮ ਕਲੀ ਮਹਿਲਾ ਤੀਜਾ ਜਾਣ ਦੀ ਓਂਕਾਰ, ਸਤਿਗੁਰੂ ਪ੍ਰਸਾਦਿ।

0: ਬੋਲੋ ਜੀ
1: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਵਦੀ ਪਾਸ਼ਾ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤਪੁਰ ਤੇ ਅਮਰਦਾਸ ਰਾਮਦਾਸ ਫਿਰ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਜਾਵੇ ਤਾਂ ਆਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿਢ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਕੀਆਂ ਦੇ ਚੜੇ ਆਰੇ ਨਚਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸੀ ਦੇਖਿਆ ਸੰਸਾਰ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਸਤਾਂ ਸਾ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਨਾਮ ਚੇਤਾ ਚਿਤ ਆਵਣ ਕਾਸਤ ਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਜ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸ਼ਾਹੀ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਅਗਲੇ ਅਗਲੇ ਦਰਸ਼ਨ ਰਾਤ ਸਿਖਾਤ ਮਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਮੁਲਤਾਰ ਪਿਤਾ ਜੀ ਦੋਏ ਘਰ ਜੋੜ ਕਰੂੰ ਅਰਦਾਸ ਤੂੰ ਭਾਵੇਂ ਤਾਣੇ ਰਾਸ ਹੇ ਕੀ ਬਨਵਾਜ ਜੀ ਆਪ ਦੇ ਚੰਨ ਕਾਉਣ ਦਰਦਾਨ ਦਤਾਰ ਜੀ ਰਾਣਾ ਰਾਵਣ ਕੋ ਰਹੇ ਰੰਗ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਹੇ ਨੇ ਬੰਦੇ ਤੀਰ ਜੇ ਮਹਾਂ ਵਾਕ ਦਰਦਾਰ ਪਿਤਾ ਜੀ ਆਪ ਵੀ ਦਰਕਰ ਸੇਵਾ ਦਤਾਰ ਪਿਤਾ ਜੀ ਜੀਤ ਸਿੰਘ ਜੀ ਗਰੀਬ ਨਵਾਜ ਦਤਾਰ ਪਿਤਾ ਜੀ ਗਰੀਬ ਨਵਾਜ ਚੱਠਾ ਸਾਹਿਬ ਆਪ ਜੀ ਅਬਖੇ ਸਾਥੇ ਬੁਰੇ ਕਰਕੇ ਉਸ ਅਕਾਰ ਪ੍ਰਧਾਨ ਦਾ ਦਤਾਰ ਜੀ ਆਪਣੇ ਚਰਨਾ ਜਾਬਰਾਜ ਦਤਾਰ ਜੀ ਪਿੱਛੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਸਾਰੇ ਚੱਠਾ ਪਰਿਵਾਰ ਵੱਲੋਂ ਦਤਾਰ ਪਿਤਾ ਜੀ ਆਪਦੇ ਚਰਨਾਂ 'ਚ ਉਹ ਢਸ ਲੈਂਦੇ ਹਾਂ ਗਰੀਬ ਨਵਾਜ ਆਪਦੀ ਪਤਰ ਖਾਲੀ ਤੁਰਕੀ ਬਾਣੀ ਦੇ ਸਹਿਜ ਪਾਠ ਪ੍ਰਮ ਕਰਵਾਏ ਸਨ ਦਤਾਰ ਜੀ ਆਸ ਵਿੱਚ ਜਿਨ੍ਹਾਂ ਨੇ ਨਿਰਵਿਘਨਤਾ ਸਹਿਜ ਗੁਣ ਭੋਗ ਪਾਏ ਨੇ ਦਤਾਰ ਜੀ ਉਪਰੰਤ ਰਾਗੀ ਸਿੰਘਾਂ ਨੇ ਪਵਿੱਤਰ ਕੁਰਬਾਨੀ ਦੇ ਵੈਰਾਗਮਈ ਕੀਰਤਨ ਗਾਇਨ ਕੀਰਤਨ ਕਿਰਪਾ ਕਰੋ ਪਾਠ ਕਰਦੇ ਆ ਕੀਰਤਨ ਕਰਦਿਆਂ ਹੋਈਆਂ ਭੁਲਾ ਚੁੱਕਾ ਮਾਫ਼ੀ ਬਖਸ਼ੋ ਪੜੀ ਵੀ ਬਾਣੀ ਸੋਚ ਕੇ ਸੱਚ ਦਤਾਰ ਬਖਸ਼ਿਸ਼ ਕਰੋ ਭਾਵ ਬਖਸ਼ਿਸ਼ ਕਰਦੇ ਦਤਾਰ ਪਿਤਾ ਜੀ ਕੈਦ ਕਮੀਲ ਸੁਣੋ ਰਹੇ ਸੰਤੋ ਖੇਤੀ ਕਰੋ ਨਵੇਰਾ ਆਪ ਕੀ ਬਾਹਰ ਬਖਸ਼ ਪਤੇ ਬਹੁਤ ਰਹਿ ਪਾਉਂਦੇ ਫੇਰਾ ਦੇ ਮਹਾਂ ਵਾਕਰ ਦਾ ਕਿਰਪਾ ਕਰੋ ਦਤਾਰ ਜੀ ਜੀਤ ਸਿੰਘ ਚੱਠਾ ਤੋਂ ਇਸ ਮਾਲਦੁਖ ਦੀ ਯਾਤਰਾ ਕਰਦੇ ਹਾਂ ਹੁਣ ਜਾਂ ਭੁੱਲਾਂ ਚੁਕਾਈ ਬਾਈ ਬਦਾਰ ਉਹਨਾਂ ਦੇ ਗੋੜੇ ਆਓ ਕੇ ਨਾ ਚਤਾਰਦੇ ਹੁਣ ਜਾ ਕੇ ਚਾਨਾ ਨਿਵਾਜ ਬਖਸ਼ੋ ਠੰਡ ਬਖਸ਼ੋ ਉਹਨਾਂ ਦੀ ਆਤਮਾ ਨੂੰ ਆਕ ਉਹਨੂੰ ਬਚਾ ਕੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮਨਵਾ ਤੇ ਬਾਰਵੀਂ ਦਾਗ ਬਖਸ਼ੋ ਦਤਾਰ ਕਿਰਪਾ ਕਰੋ ਮਿਹਰ ਕਰੋ ਸੱਚੇ ਪਾਤਸ਼ਾਹ ਪਰਿਵਾਰ ਸੁੱਖ ਰੱਖੋ ਤੀਰ ਦਵਾਜ ਬਖਸ਼ ਕਰਕੇ ਵਿਚਲੀ ਵੀ ਆਤਮ ਸ਼ਾਂਤੀ ਬਖਸ਼ੋ ਜੀ ਦਤਾਰ ਕਿਰਪਾ ਕਰੋ ਪਰਿਵਾਰ ਵੱਲੋਂ ਆਪ ਜੀ ਉਤਾਰ ਪਿੱਤਰ ਵਾਲੇ ਹੱਥ ਨੇ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਪੜ੍ਹਦੇ ਟੱਪੋ ਸੰਗਤਾਂ ਵਾਸਤੇ ਮਤਲਬ ਖਰਾਬ ਜਾਂਦੇ ਹੱਥ ਨਿਰਤਾਰ ਆਪ ਜੀ ਭੋਗ ਲਾਓ ਸ਼ੇਰ ਪ੍ਰਸ਼ਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ ਕਰੋ ਜੀ ਬਿਮਰਾਜ ਆਪ ਦੇ ਬਖਸ਼ੇ ਦਾਤਾਂ ਦੇ ਨਗਰਾਂ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਇਹ ਦਤਾਰ ਜੀਓ ਕਿਰਪਾ ਕਰੋ ਇਸ ਵੇਲੇ ਦਾਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਾਤੇ ਸਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਬਿਮਰਾਜ ਆਪ ਦੇ ਬਖਸ਼ੇ ਪਰਿਵਾਰ ਵੱਲੋਂ ਬੇਅੰਤ ਮੈਂ ਮਾਏ ਸੇਵਾ ਹੋ ਰਹੀ ਆਪ ਕਰਨਾ ਪ੍ਰਵਾਨ ਕਰਨੀ ਸੇਵਕਾਂ ਦੀ ਕਮਾਈਆਂ ਸਬਰ ਕਰੋ ਕਾਲ ਵਿਵਾਦ ਦੇ ਚੜ੍ਹਕਾ ਗਰੀਬ ਵਿਵਾਜ ਆਪਣੀ ਸੇਵਕਾਂ ਦੀ ਚੜ੍ਹ ਕਰਾ ਬੱਚਿਆਂ ਦੀ ਕਿਰਪਾਲਤਾ ਕਰੋ ਜੀ ਮੇਰੇ ਪਰਿਵਾਰ ਸਰਦਾਰ ਪਰਿਵਾਰ ਦੇ ਸਿੱਧ ਰੱਖੋ ਸੇਵਕਾਂ ਦੇ ਸਾਰੇ ਰਹਿੰਦੇ ਘਰ ਸਵਾਰ ਕੇ ਚੰਨਾ ਦਰਾਜ ਬਣਾਓ ਸ਼ੋਧ ਨੇ ਪਿਤਾ ਰਾਜ ਕੁਮਾਰ ਦਤਾਰ ਆਪਣੀ ਸੇਵਕਾਂ ਦੀ ਆਪ ਲਾਚਤ ਰੱਖੋ ਜੀ ਦਤਾਰ ਕਿਰਪਾ ਕਰੋ ਬਖਸ਼ ਦਤਾਰ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ੋ ਪਿਤਰ ਗੁਨਾਮੇ ਬਖਸ਼ਿਸ਼ ਕਰਕੇ ਸਾਫ਼ ਸੰਗਤਾਂ ਨੂੰ ਨਿਹਾਲ ਕਰ ਦਤਾਰ ਆਪ ਸਦਾ ਸੰਗੋ ਸਹੀ ਪਿਆਰੇ ਮੇਰੇ ਦਿਨ ਆਪਣਾ ਨਾਮ ਦਿੱਤਾ ਨਾਨਕ ਨਾਮ ਕਰਦੀ ਕਰਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੇ ਤਬੀ ਚਲਾਏ ਉਪ ਸਾਹਿਬ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਬਿਨ ਬੋਝ ਹੈ। ਗੋਜ ਜਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਈ ਕੁਆਰ ਹੋਏ ਸਾ ਮਿਲੇਗੇ। ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਰੋ ਤੇਰੇ ਪਾ ਜੋ ਸ਼ਰਦਾ ਕਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕੋਟਲ ਗੁਰਸੇਵੀ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਸਾਰੇ ਹੀ ਸਰਦਾਰ ਅਜੀਤ ਸਿੰਘ ਜੀ ਚੱਠਾ ਇਹਨਾਂ ਦੀ ਅੰਤਿਮ ਯਾਤਰਾ ਵਿੱਚ ਮਿਲ ਜੁਲ ਕੇ ਇਕੱਤਰ ਹੋਏ ਹਾਂ, ਸ਼ਾਮਲ ਹੋਏ ਹਾਂ। ਆਪ ਜੀ ਨੇ ਅਗਲੇ ਜਿਹੜੇ ਪ੍ਰੋਗਰਾਮ ਹਨ ਉਹ ਮਾਨਯੋਗ ਗਰੇਵਾਲ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ, ਪੁਨਾ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਰਾਣਾ ਰਾਵ ਨ ਕੋ ਰਹੇ ਰੰਗ ਨ ਤੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਪੱਧਰੀ। ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਚੱਠਾ, ਸਰਦਾਰ ਅਜੀਤ ਸਿੰਘ ਜੀ ਚੱਠਾ, ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਅਸੀਂ ਸਾਰੇ ਹੀ ਬੜੀ ਖੁਸ਼ੀ ਖੁਸ਼ੀ ਵਿਦਾ ਕਰਕੇ ਆਏ ਹਾਂ। ਸੋ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਜਦੋਂ ਬੱਚਿਆਂ ਨੇ ਉੱਥੇ ਸਪੀਚ ਦਿੱਤੀ ਸਾਰਿਆਂ ਨੇ, ਤਾਂ ਉਹਨਾਂ ਦੀ ਸਪੀਚ ਤੋਂ ਸਾਰੀ ਗੱਲ ਸਮਝ ਆਉਂਦੀ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਦਿੱਤੀ। ਸ਼ਿਵ ਕੁਮਾਰ ਬਟਾਲਵੀ ਬੜਾ ਵੱਡਾ ਸ਼ਹਿਰ ਹੋਇਆ, ਉਹਨੇ ਲਿਖਿਆ, ਮੇਰਾ ਲਿਖਿਆ ਗੀਤ ਕਿਸੇ ਨਾ ਗਾਣਾ, ਮੇਰਾ ਲਿਖਿਆ ਗੀਤ ਕਿਸੇ ਨਾ ਗਾਣਾ, ਮੈਂ ਆਪਣੀ ਮੌਤ ਤੋਂ ਪਹਿਲਾਂ ਆਪਾਂ ਹੀ ਗਾਣਾ। ਉਹਨਾਂ ਦੇ ਇਹਨਾਂ ਲਫ਼ਜ਼ਾਂ ਦਾ ਮਤਲਬ ਸੀ ਕਿ ਜਦੋਂ ਮੈਂ ਸੰਸਾਰ ਤੋਂ ਰੁਖਸਤ ਹੋਣਾ, ਆਪਣੇ ਆਪ ਹੀ ਲੋਕਾਂ ਨੂੰ ਪਤਾ ਮੈਂ ਕੌਣ ਸੀ, ਕਿੰਨਾ ਕੰਮ ਕੀਤਾ। ਇਸੇ ਤਰ੍ਹਾਂ ਇਲੈਕਟ੍ਰੋਨ ਦੇ ਕਿੰਗ ਸਰਦਾਰ ਅਜੀਤ ਸਿੰਘ ਜੀ ਚੱਠਾ, ਉਹਨਾਂ ਦੀ ਛੋਟੀ ਲਾਈਫ ਤੋਂ ਲੈ ਕੇ ਅਖੀਰ ਤੱਕ ਉਹਨਾਂ ਦੀ ਲਾਈਫ ਆਪਣੇ ਆਪ ਬੋਲਦੀ ਆ ਕਿ ਉਹਨਾਂ ਦੀ ਸ਼ਖਸੀਅਤ ਕੀ ਸੀ ਔਰ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਕੀ ਸੀ ਔਰ ਉਹਨਾਂ ਨੇ ਸਮਾਜ ਨੂੰ ਕੀ ਸੇਵਾ ਕੀਤੀ। ਐਸੇ ਮਨੁੱਖ ਦੁਨੀਆਂ ਦੇ ਵਿੱਚ ਬਹੁਤ ਘੱਟ ਨੇ। ਸੋ ਨਾਨਕ ਦਾਸ, ਇਹ ਸੁੱਖ ਮੰਗੇ ਮੋਕੋ ਕਰ ਸੰਤਨ ਕੀ ਧੁਰੇ। ਉਹਨਾਂ ਦੀ ਲਾਈਫ ਇੱਕ ਸੰਤ ਦੀ ਤਰ੍ਹਾਂ ਸੀ। ਜਦੋਂ ਅਸੀਂ ਕਿਸੇ ਸੰਤ ਦੀ ਸੰਗ ਕਰ ਲੈਂਦੇ ਹਾਂ, ਸੰਤ ਦੇ ਨਾਲ ਰਹਿੰਦੇ ਹਾਂ, ਉਹਦੀ ਸਿੱਖਿਆ ਆਪਣੇ ਪੱਲੇ ਬੰਨਦੇ ਹਾਂ, ਤਾਂ ਸਾਡੀ ਲਾਈਫ ਹੋਰ ਹੀ ਹੋ ਜਾਂਦੀ ਹੈ। ਸੋ ਸਾਨੂੰ ਜਿੰਨੇ ਤੁਸੀਂ ਆਏ ਹੋ, ਰਿਸ਼ਤੇਦਾਰ ਮਿੱਤਰ ਸਾਰਿਆਂ ਨੂੰ ਉਹਨਾਂ ਦੀ ਲਾਈਫ 'ਤੇ, ਉਹਨਾਂ ਦੀ ਸਿੱਖਿਆ 'ਤੇ ਬਹੁਤ ਮਾਣ ਹੈ। ਅਰਦਾਸਾਂ ਤਿੰਨ ਨੇ, ਪਹਿਲੀ ਜਦੋਂ ਬੱਚਾ ਪੈਦਾ ਹੁੰਦਾ ਮਾਂ ਨੂੰ ਲੈ ਕੇ ਆਉਂਦੀ ਹੈ, ਅਰਦਾਸ ਕਰਦੇ ਨੇ ਗ੍ਰੰਥੀ ਸਾਹਿਬ, ਅਤੇ ਉਸ ਤੋਂ ਬਾਅਦ ਜਦੋਂ ਬੱਚੇ ਦੀ ਲਾਈਫ ਸ਼ੁਰੂ ਹੁੰਦੀ ਹੈ, ਭਾਵ ਵਿਆਹ ਹੁੰਦਾ, ਤਾਂ ਉਸ ਟਾਈਮ 'ਤੇ ਅਰਦਾਸ। ਅਤੇ ਅੱਜ ਜਿਹੜੀ ਅਰਦਾਸ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ, ਇਹ ਅੰਤਿਮ ਅਰਦਾਸ ਹੈ। ਸੋ ਪਰਮਾਤਮਾ ਅੱਗੇ ਗੁਰੂ ਘਰ ਦੇ 21 ਦੇ 21 ਮੈਂਬਰਾਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਐਸੀਆਂ ਰੂਹਾਂ ਵਸਦੇ, ਐਸੀ ਰੂਹ ਨੂੰ ਕਹਿਣ ਦੀ ਲੋੜ ਨਹੀਂ, ਕਿਉਂਕਿ ਜਿਹੜਾ ਉਹ ਕੰਮ ਇਸ ਸੰਸਾਰ ਦੇ ਵਿੱਚ ਕਰ ਗਏ ਨੇ ਉਹ ਬਿਰਲਾ ਹੀ ਕਰ ਸਕਦੇ ਨੇ। ਸੋ ਪਰਮਾਤਮਾ ਅੱਗੇ ਚਲੋ ਰਸਮ ਦੇ ਤੌਰ 'ਤੇ ਪਰਮਾਤਮਾ ਅੱਗੇ ਅਸੀਂ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਐਸੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਜੋ ਪਰਿਵਾਰ ਹੈ ਰਾਜਵਿੰਦਰ ਜਸਵਿੰਦਰ ਦੀਪਾ ਅਤੇ ਕਾਰਲਾ ਅਤੇ ਭੈਣ ਜੀ ਸਵਰਨਜੀਤ ਕੌਰ ਜੀ ਚੱਠਾ। ਸੋ ਪਰਮਾਤਮਾ ਅੱਗੇ ਗੁਰੂ ਘਰ ਵੱਲੋਂ ਅਰਦਾਸ ਹੈ ਸਾਰੀ ਕਮੇਟੀ ਵੱਲੋਂ ਤੁਸੀਂ ਵੀ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹੋ ਤੁਹਾਡਾ ਵੱਲੋਂ ਵੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਐਸੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਹੀ ਅਤੇ ਅੱਗੇ ਤੋਂ ਸਾਰੇ ਪਰਿਵਾਰ ਨੂੰ ਜੋ ਬਲ ਬਖਸ਼ੀ ਕਿਉਂਕਿ ਕਈ ਵਾਰੀ ਸੰਸਾਰ ਦੇ ਵਿੱਚ ਜਦੋਂ ਮਨੁੱਖ ਇਸ ਦੁਨੀਆ ਤੋਂ ਸੁਰੱਖਿਅਤ ਹੁੰਦਾ ਪਰਿਵਾਰ ਖਿੰਡ ਜਾਂਦਾ ਪਰ ਜੱਠਾ ਸਾਹਿਬ ਦੀ ਇਹ ਖੂਬੀ ਸੀ ਉਹਨਾਂ ਨੇ ਬੱਚਿਆਂ ਨੂੰ ਜਿਸ ਤਰ੍ਹਾਂ ਇੱਕ ਸੁਨਿਆਰਾ ਮਾਲਾ ਨੂੰ ਪਲੋ ਕੇ ਮੋਤੀਆਂ ਨੂੰ ਮਾਲਾ ਦੇ ਵਿੱਚ ਪਰੋਂਦਾ ਉਸ ਤਰ੍ਹਾਂ ਜੱਠਾ ਸਾਹਿਬ ਇਸ ਪਰਿਵਾਰ ਨੂੰ ਪਰੋ ਕੇ ਗਏ ਨੇ ਔਰ ਪਰਿਵਾਰ ਦੇ ਵਿੱਚੋਂ ਇੰਨਾ ਮੇਲ ਜੋਲ ਹੈ ਕਿ ਉਹਨਾਂ ਦੇ ਵਿੱਚੋਂ ਸੂਈ ਨਹੀਂ ਲੰਘਦੀ। ਸੋ ਦੇਖੋ ਜਦੋਂ ਆਮ ਤੌਰ 'ਤੇ ਫਿਊਨਰਲ ਸਰਵਿਸ ਹੁੰਦੀ ਹੈ ਬੜਾ ਉੱਥੇ ਰੋਣਾ ਧੋਣਾ ਪਰ ਇਸ ਪਰਿਵਾਰ ਦੇ ਵਿੱਚ ਇੰਨਾ ਵਿਸ਼ਵਾਸ ਹੈ ਕਿ ਜਦੋਂ ਇਸ ਸੰਸਾਰ ਦੇ ਵਿੱਚ ਕੋਈ ਆਉਂਦਾ ਉਹਨੇ ਜਾਣਾ ਹੀ ਜਾਣਾ। ਸੋ ਇਹਨਾਂ ਨੇ ਇਸ ਵਿਸ਼ਵਾਸ ਕਰਕੇ ਕੋਈ ਰੋਣਾ ਧੋਣਾ ਨਹੀਂ ਕੀਤਾ। ਭੈਣ ਜੀ ਸਵਰਨਜੀਤ ਕੌਰ ਠੀਕ ਹੈ ਕਾਮ ਸੀਗੇ ਚੁੱਪ ਸੀਗੇ ਪਰ ਉਹਨਾਂ ਦੇ ਖੂਨ ਦੇ ਵਿੱਚ ਇੱਦਾਂ ਦੀ ਚਿਹਰੇ ਤੋਂ ਇੱਦਾਂ ਦੀ ਝਲਕ ਨਹੀਂ ਆਈ ਲੈ ਵੀ ਗਿਆ ਕੰਮ ਗਿਆ ਕੰਮ ਨਾ। ਸੋ ਪਰਮਾਤਮਾ ਦੀ ਇਸ ਪਰਿਵਾਰ 'ਤੇ ਕਿਰਪਾ ਤੁਸੀਂ ਆਏ ਹੋ ਅਤੇ ਲੱਖ ਮੁਬਾਰਕਬਾਦ ਤੁਹਾਡੇ ਕਦਮਾਂ ਨੂੰ ਜਿਹੜੇ ਕਦਮ ਤੁਹਾਨੂੰ ਇੱਥੇ ਲੈ ਕੇ ਆਏ ਨੇ ਇਸੇ ਕਰਕੇ ਸਾਰੀ ਦੁਨੀਆ ਪੈਰਾਂ ਨੂੰ ਮੱਥਾ ਟੇਕਦੀ ਹੈ। ਸੋ ਅਖੀਰ ਦੇ ਵਿੱਚ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਣ ਮਿਲਿਆ ਬੇਨਤੀ ਹੈ ਪਰਿਵਾਰ ਵੱਲੋਂ ਲੰਗਰ ਤਿਆਰ ਹੈ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਹੋ ਇਸ ਅੰਤਿਮ ਅਰਦਾਸ ਦੇ ਵਿੱਚ। ਸੋ ਪਲੀਜ਼ ਲੰਗਰ ਛੱਕ ਕੇ ਜਾਣਾ ਚਾਹ ਪਾਣੀ ਪੀ ਕੇ ਜਾਣਾ ਇਹਨਾਂ ਹੀ ਇਸ ਪਰਿਵਾਰ ਵੱਲੋਂ ਬੇਨਤੀ ਹੈ। ਅਤੇ ਹੁਣ ਇਸ ਤੋਂ ਬਾਅਦ ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਇੱਕ ਪ੍ਰੋਗਰਾਮ ਹੋਰ ਸ਼ੁਰੂ ਹੋਣਾ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵੀ ਜਿੱਦਾਂ ਕਈ ਵਾਰੀ ਆਪਾਂ ਇਸ ਤਰ੍ਹਾਂ ਦੇ ਸਮਾਗਮ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਅੰਤਿਮ ਅਰਦਾਸ ਤੋਂ ਬਾਅਦ ਸਾਰਾ ਪਰਿਵਾਰ ਬੈਠ ਕੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਯਾਦਾਂ ਤਾਜ਼ੀਆਂ ਕਰਦੇ ਹਾਂ। ਸੋ ਲੰਗਰ ਦੇ ਵਿੱਚ ਤੁਸੀਂ ਯਾਦਾਂ ਤਾਜ਼ੀਆਂ ਕਰੋ ਅਤੇ ਐਸੀ ਨਹੀਂ ਕੋਈ ਗੱਲ ਵੀ ਜਿਹੜਾ ਹੁਣ ਮਤਲਬ ਇਸ ਤਰ੍ਹਾਂ ਦੀ ਗੱਲ ਹੈ ਵੀ ਹੋਰ ਪਰਿਵਾਰ ਦਾ ਕੋਈ ਨਹੀਂ ਜੇ ਦੋ ਚਾਰ ਮਿੰਟ ਲੇਟ ਹੋਜੂ ਕੋਈ ਐਸੀ ਗੱਲ ਨਹੀਂ ਹੈ। ਸੋ ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਕ ਕਾਰ ਕਿਤੇ ਬਲੌਕ ਕਰਦੀ ਹੈ ਵਾਈਟ ਹਾਂਡਾ ਉਹਦਾ ਪਲੇਟ ਨੰਬਰ 9VRS918 ਇੱਕ ਵਾਰੀ ਫੇਰ 9VRS918 ਵਾਈਟ ਕਲਰ ਦੀ ਹਾਂਡਾ ਉਹ ਰਾਹ ਰੁਕ ਰਹੀ ਹੈ ਇਸ ਕਰਕੇ ਪਲੀਜ਼ ਉਸ ਕਾਰ ਨੂੰ ਉੱਥੋਂ ਦੂਸਰੀ ਜਗ੍ਹਾ 'ਤੇ ਲਾ ਦਿੱਤਾ ਜਾਵੇ। ਇੰਨਾ ਹੀ ਕਹਿੰਦਾ ਹੋਇਆ ਭੈਣ ਜੀ ਸਵਰਨਜੀਤ ਕੌਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਫੇਰ। ਤੁਸੀਂ ਦੁੱਖ ਦੇ ਵਿੱਚ ਦੁੱਖ ਸਾਂਝਾ ਕੀਤਾ ਕਹਿੰਦੇ ਨੇ ਜੇ ਦੁੱਖ ਦੇ ਵਿੱਚ ਦੁੱਖ ਬਣਾਈਏ ਤਾਂ ਮਨ ਹੌਲਾ ਹੋ ਜਾਂਦਾ ਜੇ ਸੁੱਖ ਦੇ ਵਿੱਚ ਸੁੱਖ ਵਧਾਈਏ ਤਾਂ ਸੁੱਖ ਵੱਧ ਜਾਂਦਾ ਅਤੇ ਦੁੱਖ ਦੇ ਵਿੱਚ ਦੁੱਖ ਮਿਟਾਈਏ ਤਾਂ ਦੁੱਖ ਘੱਟ ਜਾਂਦਾ। ਸੋ ਇੰਨੀਆਂ ਹੀ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ ਸੰਗਤ ਨੂੰ ਕਿ ਹੁਣ ਨਵੇਂ ਪਾਤਸ਼ਾਹ ਦੇ ਸਲੋਕ ਪ੍ਰਾਰੰਭ ਹੋਣ ਲੱਗੇ ਹਨ, ਸੋ ਪਲੀਜ਼ ਚੁੱਪ ਦਾ ਦਾਨ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ,

ਆਈ ਸਰਸ ਬਾਣੀ ਆਈ ਬਿਨੋਦਾ ਗਾਵਹ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੀ ਸਵਾਰੀ ਹੁਣ ਆਈ ਦੀਪ ਕੀ ਵਾਰੀ ਕਛੀਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੁਜਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੁਨਿਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਬੜੇ ਹੀ ਪਿਆਰ ਦੇ ਨਾਲ ਅੱਜ ਗੁਰੂ ਦਰਬਾਰ ਵਿਖੇ ਬੱਚਾ ਹਿੰਮਤ ਸਿੰਘ ਅਤੇ ਬੱਚਾ ਬੇਅੰਤ ਸਿੰਘ ਦੀ ਦਸਤਾਰਬੰਦੀ ਕਰਨ ਵਾਸਤੇ ਗੁਰੂ ਦਰਬਾਰ ਵਿਖੇ ਸੰਗਤ ਜੁੜ ਬੈਠੀ ਹੈ। ਪਰਿਵਾਰ ਨੂੰ ਅਤੇ ਸਾਕਾਂ ਸੰਬੰਧੀਆਂ ਨੂੰ ਬੜਾ ਚਾਅ ਹੁੰਦਾ ਹੈ, ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਅਜਿਹੇ ਪ੍ਰੋਗਰਾਮ ਕਰਦੇ ਹਾਂ। ਤੇ ਗੁਰੂ ਪਿਆਰਿਓ, ਇਹ ਦਸਤਾਰਬੰਦੀ ਦਾ ਜੋ ਪ੍ਰੋਗਰਾਮ ਹੁੰਦਾ ਹੈ ਇਹ ਤਾਂ ਬਹੁਤ ਹੀ ਖੁਸ਼ੀਆਂ ਭਰਿਆ ਅਤੇ ਬੱਚਿਆਂ ਨੂੰ ਦਸਤਾਰ ਦੇ ਮਹੱਤਵ ਬਾਰੇ, ਦਸਤਾਰ ਦੀ ਜ਼ਿੰਮੇਵਾਰੀ ਬਾਰੇ ਅਹਿਸਾਸ ਕਰਾਉਂਦਾ ਹੈ। ਇਹ ਸਾਰੇ ਦਾ ਸਾਰਾ ਜੋ ਪ੍ਰੋਗਰਾਮ ਹੈ, ਦਸਤਾਰ ਦੀ ਕੀ ਮਹੱਤਤਾ ਹੈ, ਇਹਦੀ ਕੀ ਵਿਸ਼ੇਸ਼ਤਾ ਹੈ, ਉਹ ਮੇਰੇ ਸਤਿਕਾਰਯੋਗ ਭੈਣ ਜੀ ਮਨਪ੍ਰੀਤ ਕੌਰ ਜੀ ਆਪ ਜੀਆਂ ਨਾਲ ਬਾਅਦ ਵਿੱਚ ਸਾਂਝਾ ਕਰਨਗੇ ਅਤੇ ਮੇਰੇ ਸਤਿਕਾਰਯੋਗ ਵੀਰ ਜੀ ਜੀਆਂ ਨੇ ਜਿਨ੍ਹਾਂ ਨੇ ਬਾਅਦ ਵਿੱਚ ਬੱਚਿਆਂ ਨੂੰ ਕੁਝ ਬਚਨ ਵੀ ਬੱਚਿਆਂ ਨਾਲ ਸਾਂਝੇ ਕਰਨੇ ਨੇ, ਉਹਨਾਂ ਨੂੰ ਅਸੀਸ ਦੇਣੀ ਹੈ, ਉਹ ਆਪ ਜੀਆਂ ਨਾਲ ਸਾਂਝੇ ਕਰਨਗੇ। ਤੋ ਅਸੀਂ ਸਿਰਫ 12-13 ਮਿੰਟ ਵਾਸਤੇ ਆਪ ਜੀ ਦੀ ਸੇਵਾ ਵਿੱਚ ਦੋ ਸ਼ਬਦ ਗਾਇਨ ਕਰਾਂਗੇ, ਉਸ ਤੋਂ ਬਾਅਦ ਬੱਚਿਆਂ ਨੇ ਸ਼ਬਦ ਗਾਇਨ ਕਰਨੇ ਨੇ। ਸਾਰਾ ਪ੍ਰੋਗਰਾਮ ਜਿਵੇਂ ਬਣਿਆ ਹੈ ਫਿਰ ਗੁਰੂ ਚਰਨਾਂ ਵਿਖੇ ਸਮਾਪਤੀ ਦੀ ਅਰਦਾਸ ਕਰਕੇ ਫਿਰ ਦੁਬਾਰਾ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕੀਤੇ ਜਾਣੇ ਨੇ, ਬੱਚਿਆਂ ਨੂੰ ਦਸਤਾਰਬੰਦੀ ਕੀਤੀ ਜਾਣੀ ਹੈ। ਤੋ ਆਓ ਸਾਰੇ ਦਾ ਸਾਰਾ ਪ੍ਰੋਗਰਾਮ ਗੁਰੂ ਕਿਰਪਾ ਨਾਲ ਨਿਰਵਿਘਨਤਾ ਸਹਿਤ ਸੰਪੰਨ ਹੋਵੇ, ਇਹ ਸਾਡੀ ਗੁਰੂ ਚਰਨਾਂ ਵਿਖੇ ਅਰਦਾਸ ਬੇਨਤੀ ਹੈ। ਆਓ ਪਿਆਰ ਦੇ ਨਾਲ ਸਾਰੀ ਸੰਗਤ ਮਿਲ ਕਰਕੇ ਕੀਰਤਨ ਆਰੰਭ ਕਰੀਏ ਜੀ।

ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉੱਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ। ਆਓ ਮਿਲ ਕਰਕੇ ਸਾਰੀ ਸੰਗਤ ਸ਼ਬਦ ਗਾਇਨ ਕਰੀਏ।

ਗੁਰੂ ਪਿਆਰਿਓ, ਗੁਰਬਾਣੀ ਦਾ ਇਹ ਪਾਵਨ ਪਵਿੱਤਰ ਸ਼ਬਦ ਜੋ ਕਿ ਸਾਨੂੰ ਅਸੀਸਾਂ ਬਖਸ਼ਦਾ ਹੈ, ਕਿਹੜੀ ਅਸੀਸ? ਨਿਮਖ ਨਾ ਬਿਸਰੋ, ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਤੇ ਆਓ, ਮੈਂ ਬੇਨਤੀ ਕਰਾਂ ਇੱਕ ਵਾਰੀ ਆਪਾਂ ਸਾਰੇ ਮਿਲ ਕਰਕੇ ਇਸ ਪੰਕਤੀ ਨੂੰ ਗਾਇਨ ਕਰੀਏ, ਉਸ ਤੋਂ ਉਪਰੰਤ ਦਾਸਰੇ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋਣਗੇ। ਪਿਆਰ ਸਾਹਿਤ ਅਗਲਾ ਪ੍ਰੋਗਰਾਮ ਆਪ ਜੀਆਂ ਨੇ ਬੱਚਿਆਂ ਪਾਸੋਂ ਸਰਵਣ ਕਰਨਾ ਜੀ। ਆਓ ਸਾਰੀ ਸੰਗਤ ਮਿਲ ਕਰਕੇ ਇਹਨਾਂ ਪੰਕਤੀਆਂ ਦਾ ਗਾਇਨ ਕਰੋ।

0: ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਆਓ ਪਿਆਰ ਸਾਹਿਤ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
2: ਵਾਹਿਗੁਰੂ ਜੀ ਕੀ ਫਤਿਹ। ਨਿਖਿਲ ਭਾਈ ਸਾਹਿਬ ਦਾ ਮੇਰੇ ਨਾਲ ਟੈਲੀਫੋਨ ਮਿਲੀ ਹੋਈ ਸੀ, ਦਿਲ ਮਿਲਿਆ ਸੀ। ਮੈਨੂੰ ਕਹਿ ਰਹੇ ਨੇ ਬਈ ਭੈਣ ਜੀ ਆਇਆ ਕਿ ਸ਼ਬਦ ਕੱਢਣਾ ਛੋਟਾ ਜਿਹਾ ਪੜ੍ਹਨਾ, ਪਰ ਮੈਂ ਕਿਹਾ ਜੀਵਤ ਜੀਵਤ ਪੜ੍ਹ ਲਾਂਗੇ। ਉਹ ਮੈਂ ਕਿਹਨੇ ਪੜ੍ਹ ਲਿਆ, ਮੈਂ ਕਿਹਾ ਚਲੋ, ਮੈਂ ਕਿਹਾ ਪੋਤਾ ਮਾਤਾ ਜੀ ਪੜ੍ਹ ਲਾਂਗੇ। ਹੋਰ ਮੈਂ ਕਨੈਕਸ਼ਨ ਬਣਿਆ ਪੂਰਾ ਹੈ ਜੀ।
1: Thank you all so much for joining us today. My name is Mandeep. I'm Himit's father and Beyant's Dayaji. As you have come to understand, our program has got to a little bit of a late start because of a previous program, so we're going to do our best to get back on track and complete our task today. There has been a reading of the Guru Granth Sahib, our scripture, called the Sage Path, that our family has been performing for some time. That's a reading of over 1400 pages from our scripture. That has been completed, and we're now going to be continuing with some of our sacred hymns by our family. For those of you, we will project again the QR code so that you can see an outline of our program and an explanation of what's happening, and we'll bring you more information as things go on. Thank you again so much for your patience and for being with us on this special occasion today. Vaheguru Ji Ka Khalsa. Vaheguru Ji Ka Fateh.

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ ਤਾਂ ਨਿਆਰਿਆਂ ਨਾਲ ਚਿਰਵਾਏ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਇਨ੍ਹਾਂ ਸਮੂਹ ਸਿੰਘ ਸਿੰਘਣੀਆਂ ਭੁਚੰਗੀਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤਿਆਵੇ ਚਿਤਿਆਵਨ ਕਾ ਸਦਕਾ।

ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲਬਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ।

ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਸਮੂਹ ਗੁਰਧਾਮਾਂ ਦਾ ਪ੍ਰਬੰਧ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਫੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਵਿੱਤਰ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰ ਜੀਓ, ਆਪ ਜੀ ਦੇ ਦਰ ਘਰ ਦੇ ਸੇਵਕ, ਚੱਡਾ ਪਰਿਵਾਰ ਅਤੇ ਸੇਠੀ ਪਰਿਵਾਰ ਵੱਲੋਂ ਕਾਕਾ ਹਿੰਮਤ ਸਿੰਘ, ਸਪੁੱਤਰ ਸਰਦਾਰ ਮਨਦੀਪ ਸਿੰਘ, ਬੀਬੀ ਮਨਪ੍ਰੀਤ ਕੌਰ, ਕਾਕਾ ਬੇਅੰਤ ਸਿੰਘ, ਸਪੁੱਤਰ ਸਰਦਾਰ ਅਮਰਜੋਤ ਸਿੰਘ, ਬੀਬੀ ਹਰਲੀਨ ਕੌਰ, ਬੱਚਿਆਂ ਦੀ ਦਸਤਾਰਬੰਦੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀਓ ਸੇਵਕ ਪਰਿਵਾਰ ਨੇ ਆਪ ਜੀ ਦਾ ਓਟ ਆਸਰਾ ਤੱਕਿਆ ਹੈ। ਸੇਵਕ ਪਰਿਵਾਰ ਵੱਲੋਂ ਅੰਮ੍ਰਿਤਮਈ ਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰੱਬੀ ਬਾਣੀ ਦੇ ਕੀਰਤਨ ਕੀਤੇ ਗਏ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ, ਬਾਣੀ ਦੇ ਕੀਰਤਨ ਗਾਇਨ ਕਰਦਿਆਂ, ਭੋਗ ਦੇ ਸਲੋਕ ਉਚਾਰਨ ਕਰਦਿਆਂ ਆਪ ਜੀ ਦੇ ਦਰ ਕਰਦੇ ਟਹਿਲੀਆਂ ਪਾਸੋਂ, ਬੱਚਿਆਂ ਪਾਸੋਂ ਅਨੇਕਾਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੋਂ ਵਾਸਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਸੇਵਕ ਪਰਿਵਾਰ ਨੇ ਆਪ ਜੀ ਦਾ ਓਟ ਆਸਰਾ ਲੈ ਕਰਕੇ ਆਪ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਕੀਤੇ। ਗਰੀਬ ਨਿਵਾਜ ਸੇਵਕਾਂ ਦੀ ਸੇਵਾ ਥਾਂ ਪਾਉਣੀ, ਬੜੀ ਸੋਹਣੀ ਬਾਣੀ ਦਾ ਸੱਚੇ ਪਾਤਸ਼ਾਹ ਜੀਓ ਸਮੂਹ ਬਾਣੀ ਦਾ ਕੇਂਦਰੀ ਭਾਵ ਸਮੂਹ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾ ਕੇ ਆਪਣੇ ਚਰਣਾ ਕਮਲਾਂ ਦੇ ਨਾਲ ਜੋੜੀ ਰੱਖਣਾ। ਸਤਿਗੁਰ ਜੀਓ ਪਰਿਵਾਰਾਂ ਵੱਲੋਂ ਬੱਚਿਆਂ ਦੀ ਦਸਤਾਰਬੰਦੀ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਪਾਵਨ ਦਰਬਾਰ ਵਿਖੇ ਹਾਜ਼ਰੀਆਂ ਭਰਦਿਆਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਪਰਿਵਾਰ ਵੱਲੋਂ ਭੋਗ ਦੇ ਸਮੇਂ ਆਪ ਜੀ ਵਾਸਤੇ ਸੋਹਣੇ ਪੁਸ਼ਾਕੇ ਹਾਜ਼ਰ ਹੋਏ ਨੇ, ਦਰ ਅੰਗੀਕਾਰ ਕਰੋ। ਸੇਵਕਾਂ ਦੇ ਪਰਦੇ ਕਜੀ ਰੱਖਣੇ, ਲਾਜਪਤ ਬਣਾਈ ਰੱਖਣੀ ਜੀ। ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਪਰਸਾ ਸੇਵਕਾਂ ਦੀ ਸੇਵਾ ਥਾਂ ਪਾਉਣੀ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਬੇਅੰਤ ਮਾਇਆ ਗੁਰੂ ਘਰ ਵਾਸਤੇ ਅਤੇ ਬੇਅੰਤ ਮਾਇਆ ਕੀਰਤਨ ਦਾ ਸਤਿਕਾਰ ਕੀਤਾ ਗਿਆ। ਸਤਿਗੁਰੂ ਸੇਵਕ ਪਰਿਵਾਰ ਦੀ ਕੀਤੀ ਸੇਵਾ ਥਾਂ ਪਾਉਣੀ, ਸੇਵਕਾਂ ਦੇ ਖਜ਼ਾਨੇ ਭਰਪੂਰ ਰੱਖਣੇ, ਕਾਰੋਬਾਰਾਂ ਵਿੱਚ ਵਾਧੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਦਾਤਾ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਦੁਬਾਰਾ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਅਤੇ ਬੱਚਿਆਂ ਨੂੰ ਦਸਤਾਰ ਬਣਾਉਣ ਲਈ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।